ਪਿਆਰ ਸਤਿਗੁਰ ਪ੍ਰਸਾਦ ਸੋ ਦਰ ਤੇਰਾ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਅਸੰਖਾਂ ਕਿਤੇ ਤੇਰੇ ਵਾਵਣ ਹਾਰੇ ਕਿਤੇ ਤੇਰੇ ਰਾਗ ਪਰੀ ਸਿਉ ਕਹੀਅਹ ਕਿਤੇ ਤੇਰੇ ਗਾਵਣ ਹਾਰੇ ਗਾਵਣ ਤੁਧਨੂੰ ਪਵਨ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵਣ ਤੁਧਨੂੰ ਚਿੱਤ ਗੁਪਤ ਲਿਖ ਜਾਨਣ ਲਿਖ ਲਿਖ ਧਰਮ ਵਿਚਾਰੇ

जासी रचना जन रचाई रंगी रंगी भांति कर कर जिनसी माया जिनो पाई।

ਆਸਾ ਮਹੱਲਾ ਪਹਿਲਾ। ਸੁਣ ਵੱਡਾ ਆਖੇ ਸਭ ਕੋਏ, ਕੇਵੜ ਵੱਡਾ ਡੀਠਾ ਹੋਏ।

ਭੋਗ ਗੁਣ ਇਹੋ ਹੋਰ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਏ।

ਕੋਏ ਨਾ ਕਿਸ ਕੀ ਧਰਿਆ, ਸਿਰ ਸਿਰ ਰਿਜਕ ਸੰਭਾਹੇ ਠਾਕੁਰ, ਕਾਹੇ ਮਨ ਭਾਉ ਕਰਿਆ।

ਸੁਖਵਾਸੀ ਸੇ ਮੁਕਤ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ।

ਤੇਰੇ ਭਗਤ ਸਲਾਹਣ ਤੁਧ ਜੀ, ਹਰ ਅਨਕ ਅਨੇਕ ਅਨੰਤਾ, ਤੇਰੀ ਅਨਕ ਕਰੇ ਹਰ ਪੂਜਾ ਜੀ, ਤਪਤਾਪੈ ਜਪੈ ਬੇਅੰਤਾ, ਤੇਰੇ ਅਨੇਕ ਪੜੇ ਬਹੁ ਸਿਮਰਤ ਸ਼ਾਸਤ ਜੀ, ਕਰ ਕਿਰਿਆ ਖਟ ਕਰਮ ਕਰੰਤਾ, ਸੇ ਭਗਤ ਭਲੇ ਜਨ ਨਾਨਕ ਜੀ।

ਜੋ ਤੂੰ ਦੇ ਸੋਈ ਹਾਂ ਪਾਈ ਰਹਾਉ, ਸਭ ਤੇਰੀ ਤੂੰ ਸਭਨੀ ਧਿਆਇਆ, ਜਿਸਨੂੰ ਕਿਰਪਾ ਕਰੇ ਤਿਨ ਨਾਮ ਰਤਨ ਪਾਇਆ, ਗੁਰਮੁਖ ਲਾਦਾ ਮਨਮੁਖ ਗਵਾਇਆ, ਤੁਧ ਆਪ ਵਿਛੋੜਿਆ

ਵਿਛੜਿਆ ਸੰਜੋਗੀ ਮੇਲ ਜਿਸਨੂੰ ਤੂੰ ਜਾਣ ਆਏ ਸੋਈ ਜਨ ਜਾਣ ਹਰ ਗੁਣ ਸਦ ਹੀ ਆਖ ਵਖਾਣੇ ਜਿਨ ਹਰ ਸੇਵਿਆ ਤਿੰਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿਨ ਦੂਜਾ ਅਵਰ ਨ ਕੋਏ ਤੂੰ ਕਰ ਕਰ ਵੇਖ ਜਾਣੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ।

ਦੁੱਖ ਦਰਦ ਭਾਉ ਨਿਕਟ ਨਾ ਤਿੰਨ ਨਰ ਕੇ ਰਹਿ ਅਯੋ ਯਾਕੀ ਏਕ ਬਾਰ ਚਾਉ ਭਾਈ ਕੋ ਕਹਿ। ਚਾਉ ਭਾਈ ਸੰਬਤ 1770 ਅਰਧ ਸਹਿਸ ਫੁਨ ਤੀਨ ਕਹਿਜੈ ਭਾਦਰਵ ਸੁਦੀ ਅਸ਼ਟਮੀ ਰਬ ਵਾਰਾ ਤੀਰ ਸਤਦਰਵ ਗ੍ਰੰਥ ਸੁਧਾਰਾ।

ਖਿਆਨੇ ਤ੍ਰਿਆ ਚਰਿਤਰੇ ਮੰਤਰੀ ਭੂਪ ਸੰਵਾਦੇ 405 ਚਰਿੱਤਰ ਸਮਾਪਤਮ ਸਤ ਸ਼ੁਭਮ ਸਤ ਅਭਜੂ।

ਭਾਈ ਮੈਂ ਨਾ ਗਣੇਸ਼ ਹੈ ਪ੍ਰਥਮ ਨਾਵੂ ਕਿਸ਼ਨ ਬਿਸ਼ਨ ਕਬਹੂ ਨੈ ਤਿਆਹੂ ਕਾਨ ਸੁਨੇ

ਐਰੀਆਂ ਸੰਗਾਰ ਪ੍ਰਥਮ ਧਰੋਂ ਭਗਵਤ ਕੋ ਧਿਆਨਾ ਬਾਹਰ ਕਰੋਂ ਕਵਿਤਾ ਬਿਦਨਾਨਾ ਕਿਸ਼ਨ ਜਥਾ

ਜੁਗ ਜੁਗ ਅਟਲ ਸਭ ਕੋਈ ਭਾਗਤ ਨੇਤ ਸੁਰਗ ਬਾਸ ਰਗ ਬਰ ਕਰ ਸਗਰੀ ਪੁਰੀ ਸਮੇਤ ਚਾਉ ਪਈ ਜੋ ਇਹ ਕਥਾ ਸੁਨੇ ਅਰ ਗਾਵੈ ਦੁਖ ਪਾਪ ਤਹਿ

ਸਾਧ ਗ੍ਰੰਥ ਸਗਲ ਪੂਰਨ ਕੀਓ ਭਾਗਵਤ ਕਿਰਪਾ ਪ੍ਰਸਾਦ ਸਵਈਆ ਪਾਏ ਗਹੇ ਜਬ ਤੇ ਤੁਮਰੇ ਤਬ ਤੇ

ਵਾਜੇ ਸ਼ਬਦ ਕਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੂ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ ਕਰ ਸਾਂਤ ਸੁਖਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਬਿਟੋ

ਪੰਜ ਸ਼ਬਦ ਤੇ ਘਰ ਸੁਭਾਗਾ, ਘਰ ਸੁਭਾਗਾ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ, ਪੰਚ ਦੂਤ

ਐ ਨਾਨਕ ਤੈ ਸੁਖ ਹੋਵਾ ਤਿਤ ਕਰ ਅਨਹਦ ਵਾਜੇ ਅਨੰਤ ਸੁਨੋ ਬਟ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਬ੍ਰ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ

ਪਇਓ ਜਿਸ ਕਾ ਸਭ ਆਧਾਰੋ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ ਇਹ ਵਸਤ ਜੀ ਨਹਿ ਜਾਈ ਨੇਤ ਨੇਤ ਰਾਖੁਰ ਧਾਰੋ ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਪਸਾਰੋ।

ਪਏ ਹੋਈ, ਤਰਸ ਪਿਆ ਮਿਹਰਾਮਤ ਹੋਈ, ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੈ ਤਾਂ ਜੀਵਾਂ, ਤਨ ਮਨ ਥੀਵੈ ਹਰਿਆ ਪੌੜੀ। ਤਿੱਥੈ ਤੂੰ ਸਮਰੱਥ ਜਿੱਥੈ ਕੋਏ ਨਾਹੇ, ਉਥੇ ਤੇਰੀ ਰੱਖ ਅਗਨੀ ਉਧਰ ਮਾਹੇ, ਸੁਣ ਕੇ ਜਮ ਕੇ ਦੂਤ ਨਾਹੇ ਤੇਰਾ ਛੱਡ ਜਾਹੇ, ਭਾਉ ਜਲ ਬਿਖਮ ਸਗਾਹ ਗੁਰ ਸ਼ਬਦੀ ਪਾਰ ਪਾਹੇ, ਜਿਨ ਕਹੋ ਲਗੀ ਪਿਆਸ

ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪਹਿਰਦਾਸ ਜੀਓ ਪਿੰਡ ਸਭ।

ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ

ਪੰਜਾਂ ਪਿਆਰਿਆਂ, ਚੌਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਅੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ, ਵੰਡ ਛਕਿਆ, ਦੇਗ ਚਲਾਈ, ਤੇਗ ਵਾਹੀ, ਦੇਖ ਕੇ ਅੰਡਿਟ ਕੀਤਾ, ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੁਪਰੀਆਂ ਹਲਵਾਈਆਂ, ਚਰਖੜੀਆਂ ਅਤੇ ਚੜੇ ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਆ ਰਿਹਾ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਏ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਚੇਤੇ ਆਵੇ, ਚੇਤੇ ਆਵਣ ਕਾ ਸਦਕਾ ਸਰਬਸੋ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਅਰਸ਼ਿਆ ਰਿਆਇਤ,

ਵਿਸਾਹਦਾਨ, ਭਰੋਸਾਦਾਨ, ਦਾਨਾ ਸਿਰਦਾਨ, ਨਾਮਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ। ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਦਾ ਰੱਖ ਅਕਾਲ ਪੁਰਖ ਵਾਹਿਗੁਰੂ। ਇਹ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀ ਦਾਰ, ਸੇਵਾ ਸੰਭਾਲ ਦਾ ਦਾਨ, ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਇਹ ਨਿਮਾਣਿਆਂ ਦੇ ਮਾਨ, ਨੇਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਆਪ ਜੀ ਨੇ ਬਾਰ ਮੇਰਾ ਬਖਸ਼ ਕਿਰਪਾ ਕੀਤੀ, ਆਪ ਜੀ ਦੀ ਹਜ਼ੂਰੀ ਵਿੱਚ ਸੰਧਿਆ ਵੇਲੇ ਦੇ ਸੁੰਦਰ ਦੀਵਾਨ ਸਾਜਰੇ ਹਨ। ਸਾਜਰੇ ਦੀਵਾਨ ਦੀ ਰਮਤਾ ਵਿੱਚ ਆਪ ਜੀ ਦੀ ਪਵਿੱਤਰ ਬਾਣੀ, ਸੋ ਦਰ ਦੇ ਪਾਠ ਹੋਏ, ਗੁਰਬਾਣੀ ਪਾਠ ਕਰਦਿਆਂ ਹੋਇਆ ਹੋਈਆਂ ਅਨੇਕਾਂ ਹੀ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋ। ਅਗਾਂਹ ਵਾਸਤੇ ਸੁੱਧ ਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ਣੀ, ਗੁਰਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਿਰਤਾਰਥ ਕਰਨਾ, ਆਈ ਸੰਗਤ ਦੀ ਹਾਜ਼ਰੀ ਤਿਲ ਫੁਲ ਭੇਟਾ ਕੀਤੀ, ਦਰ ਘਰ ਵਿਖੇ ਕੀਤੀਆਂ ਸੇਵਾਵਾਂ, ਦਰ ਪ੍ਰਵਾਨ ਕਰਨੀਆਂ, ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਕਲਾ ਦਾਤਾਂ ਬਖਸ਼ਣੀਆਂ, ਹਰਮੀਤ ਸਿੰਘ ਵੱਲੋਂ ਜੋਬ ਮਿਲਣ 'ਤੇ ਸ਼ੁਕਰਾਨਾ ਕਰਦੇ ਹਾਂ। ਸੁੱਖ ਸ਼ਾਂਤੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਕਰਦੇ ਹਨ। ਬੱਚੀ ਸਹਿਰ ਕੌਰ ਦੇ ਸਕੂਲ ਜਾਣ ਦੇ ਸ਼ੁਕਰਾਨਾ ਕਰਦੇ ਹਾਂ। ਬੱਚੀ ਦੇ ਮਿਹਰ ਪ੍ਰਾਪਤ ਰੱਖਣ ਵਾਸਤੇ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਕਰਦੇ ਹਨ। ਸੁਖਚੈਨ ਸਿੰਘ ਜਨਮਦਿਨ ਦੇ ਸ਼ੁਕਰਾਨਾ ਕਰਦੇ ਹਾਂ। ਸੁੱਖ ਸ਼ਾਂਤੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਕਰਦੇ ਹਨ। ਪਰਿਵਾਰਾਂ ਦੀਆਂ ਬੇਨਤੀਆਂ ਗੁਰਮਸਾਰ ਪ੍ਰਵਾਨ ਕਰਨੀਆਂ, ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ, ਜੇਲ੍ਹਾਂ 'ਚ ਬੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ, ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਪਿਆਰੇ ਗੁਰਸਿੱਖਾਂ ਦੀ ਰਿਹਾਈ, ਚੜ੍ਹਦੀ ਕਲਾ ਲਈ ਸੰਗਤ ਵੱਲੋਂ ਅਰਦਾਸ ਬੇਨਤੀ ਹੈ। ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦੀ ਦੇ ਸਜ ਕੇ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ 'ਚ ਵਰਤਾਉਣ ਦੀ ਆਗਿਆ ਬਖਸ਼ੋ। ਸੁਮਹੋਂ ਬੇਨਤੀਆਂ ਗੁਰਮਤਿ ਅਨੁਸਾਰ ਪ੍ਰਵਾਨ ਕਰਦਿਆਂ ਬਖਸ਼ੋ ਲਾਈ ਸ੍ਰੀ ਮੁਖਵਾਕ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮੈਂ ਦ੍ਰਿਸ਼ਟ ਸ਼ੁਭ ਕਰ ਹਰ ਅਗ ਪਾਪ ਸਕਲ ਮਲ ਕਾਮ ਕ੍ਰੋਧਰ ਲੋਭ ਮੋਹ ਵਸ ਕਰੈ ਸਭ ਬਲ ਸਦਾ ਸੁਖ ਮਨ ਵਸੈ

ਸ ਹਰ ਇੱਕ ਧਿਆਇਆ ਨਿਰਮਲ ਭਏ ਸਰੀਰ ਜਨ ਧੂਰੀ ਨਾਇਆ ਮਨ ਤਨ ਭਏ ਸੰਤੋਖ ਪੂਰਨ ਪ੍ਰਭ ਪਾਇਆ।

ਜੀ ਕੀ ਫਤਿਹ, ਜੁਗੋ ਜੁਗ ਅਟਲ। ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ। ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਜੁੜ ਜੁੜ ਬੈਠੀ ਸਾਧ ਸੰਗਤ ਜੀ, ਵਡਭਾਗੀ ਹੋ ਆਪ ਜੀ, ਸੰਦਤ ਮਾਨੋ ਹਾਜ਼ਰੀਆਂ ਭਰ ਰਹੇ ਹੋ ਆਪ ਜੀ ਨੇ। ਸੋਦਰ ਰਹਿਰਾ ਸਾਹਿਬ ਜੀ ਦੇ ਪਾਠ, ਅਰਦਾਸ ਬੇਨਤੀ, ਪਿੱਤਰ ਹੁਕਮ ਸਰਵਣ ਕੀਤੇ ਹਨ। ਆਓ ਹੁਣ ਕੀਰਤਨ ਦੀ ਆਰੰਭਤਾ ਹੋਣ ਜਾ ਰਹੀ, ਕੀਰਤਨ ਰਾਹੀਂ ਜੁੜਨਾ ਕਰੋ ਜੀ। ਆਉਣ ਵਾਲੇ ਐਤਵਾਰ ਦੇ ਵਿਸ਼ੇਸ਼ ਦੀਵਾਨ ਸੰਤ ਬਾਬਾ ਆਨੰਦ ਸਿੰਘ ਜੀ ਨਾਨਕ ਸਰ ਵਾਲੇ, ਸੰਤ ਬਾਬਾ ਈਸ਼ਰ ਸਿੰਘ ਜੀ ਰਾੜੇ ਵਾਲੇ, ਸੰਤ ਬਾਬਾ ਮੀਹਾਂ ਸਿੰਘ ਜੀ ਸਿਆੜ ਵਾਲੇ, ਸੰਤ ਬਾਬਾ ਕਰਤਾਰ ਸਿੰਘ ਜੀ ਭਿੰਡਰਾਂ ਵਾਲੇ ਸਮੂਹ ਸੰਤਾਂ ਮਹਾਂਪੁਰਸ਼ਾਂ ਦੀ ਸਾਲਾਨਾ ਬਰਸੀ ਦੇ ਸੰਬੰਧ ਵਿੱਚ ਸੰਗਤਾਂ ਵੱਲੋਂ ਐਤਵਾਰ ਦੇ ਵਿਸ਼ੇਸ਼ ਦੀਵਾਨ ਸਜਾਏ ਜਾ ਰਹੇ ਹਨ ਅਤੇ 16 ਅਗਸਤ ਦਿਨ ਐਤਵਾਰ, ਜੋ ਕਿ 15 ਅਗਸਤ ਆਜ਼ਾਦੀ ਭਾਰਤੀ ਆਜ਼ਾਦੀ ਦੇ ਖਿਲਾਫ 16 ਅਗਸਤ ਹਰ ਸਾਲ ਲਈ ਮੁਜ਼ਾਹਰਾ ਹੁੰਦਾ ਹੈ, ਆਉਣ ਵਾਲੀ 16 ਅਗਸਤ ਦਿਨ ਐਤਵਾਰ ਨੂੰ ਸਵੇਰੇ 10 ਵਜੇ ਜੋ ਕਿ ਪੈਸੇ ਪਾਦਰੇ ਪਾਰਕ ਕੈਪੀਟਲ ਐਵਨਿਊ ਦੇ ਕੋਨੇ ਵਿੱਚ ਸੰਗਤਾਂ ਨੂੰ ਆਉਣ ਲਈ ਬੇਨਤੀ ਕੀਤੀ ਜਾ ਰਹੀ ਹੈ ਪ੍ਰਬੰਧਕਾਂ ਵੱਲੋਂ। ਆਪ ਜੀ ਨੇ ਐਤਵਾਰ ਦੀਵਾਨਾਂ 'ਚ ਹਾਜ਼ਰੀਆਂ ਭਰਨੀਆਂ ਜੀ। ਆਓ ਹੁਣ ਕੀਰਤਨ ਰਾਹੀਂ ਜੁੜਨਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਵਾਰੀ ਸੰਗਤ ਜੀ, ਮਾਈ ਭਾਈ ਗੁਰਸਿੱਖ ਵੱਡਿਆਂ ਭਾਗਾਂ ਵਾਲੇ ਹੋ, ਗੁਰੂ ਕੀ ਕਿਰਪਾ ਹੈ, ਕਿਰਪਾ ਹੈ। ਆਓ ਸਾਰੀ ਸੰਗਤ ਰਲ ਮਿਲ ਕਰਕੇ ਕਲਗੀਧਰ ਪਾਤਸ਼ਾਹ ਬਾਜਾਂ ਵਾਲੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਬਖਸ਼ੀ ਹੋਈ

ਵਿੱਚ ਹਜ਼ੂਰੀ ਅੰਦਰ ਛਤਰ ਛਾਇਆ ਹੇਠ ਗੁਰੂ ਕੀ ਸਾਜੀ ਅਤੇ ਨਿਵਾਜੀ ਹੋਈ ਗੁਰੂ ਪਿਆਰੀ ਗੁਰੂ ਸਵਾਰੀ। ਸਤਿਗੁਰੂ ਜੀ ਦਾ ਖਾਸ ਰੂਪ ਸੁੰਦਰ ਸਰੂਪ ਸਾਧ ਸੰਗਤ ਜੀ, ਸਤਿਗੁਰਾਂ ਦੀ ਅਪਾਰ ਅਪਾਰ ਬਖਸ਼ਿਸ਼ ਪ੍ਰਾਪਤ ਹੋਈ ਹੈ ਸਹਿਬਾਂ ਦੀ ਪਾਵਨ ਹਜ਼ੂਰੀ ਅੰਦਰ ਸੱਜ ਕੇ। ਸਤਿਗੁਰੂ ਜੀ ਦੀ ਅੰਮ੍ਰਿਤ ਬਾਣੀ ਧੁਰ ਕੀ ਬਾਣੀ, ਗੁਰੂ ਕੀ ਅੰਮ੍ਰਿਤ ਬਾਣੀ, ਵਾਹੋ ਵਾਹੋ ਬਾਣੀ ਨਿਰੰਕਾਰ ਹੈ। ਸਤਿਗੁਰੂ ਜੀ ਦੀ ਅੰਮ੍ਰਿਤ

ਤੰਨੇ ਮੰਜਾ ਕੋ ਸਾਧ ਸੰਗ ਦਰਸ਼ਨ ਕੋ ਹੈ ਨਿਤ ਨੇਮ ਜਾ ਕੋ ਸੋਈ ਦਰਸ਼ਨੀ ਸਮ ਦਰਸ਼ ਧਿਆਨੀ ਹੈ ਸ਼ਬਦ ਬਵੇਕ ਟੇਕ ਏਕ ਜਾ ਕੇ ਮਨ ਬਸੈ ਮਾਣ ਗੁਰ ਗਿਆਨ ਸੋਈ ਬ੍ਰਹਮ ਗਿਆਨੀ ਹੈ ਦ੍ਰਿਸ਼ਟ ਦਰਸ ਅਰ ਸ਼ਬਦ ਸੁਰਤ ਮਿਲ ਪ੍ਰੇਮੀ ਪ੍ਰੇਮ ਉਨ ਮਨ ਉਨ ਮਾਨੀ ਹੈ

ਭਾਈ ਜਿਹਨੂੰ ਸਾਧ ਸੰਗਤ ਦਾ ਰੰਗ ਕੇ ਪ੍ਰੇਮ ਲੱਗ ਗਿਆ ਜੇ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਹੋ ਪਿਆਰਾ ਗੁਰਸਿੱਖ ਉਹ ਜਿੰਦੜੀ ਉਹ ਬਖਸ਼ੀ ਹੋਈ ਰੂਹ ਨਿਰਮਲ ਹੋ ਗਈ ਹੈ ਜਿਹਨੂੰ ਸਾਧ ਸੰਗਤ ਨਾਲ ਹਾਂਜੀ ਪ੍ਰੇਮ ਲੱਗ ਗਿਆ ਹੈ, ਬਾਣੀ ਨਾਲ ਚਿੱਤ ਲੱਗ ਗਿਆ ਹੈ, ਨਾਮ ਨਾਲ ਚਿੱਤ ਲੱਗ ਗਿਆ, ਗੁਰਮੁਖ ਨਿਰਮਲ ਹੋ ਗਿਆ। ਸਾਧ ਸੰਗ ਇੱਕ ਰੰਗ ਜੋਈ ਸੋਈ ਗੁਰਮੁਖ, ਉਹਨੂੰ ਸੋਈ ਉਹਨੂੰ ਗੁਰਮੁਖ ਆਖਿਆ। ਫਿਰ ਕਹਿੰਦੇ ਨਿਰਮਲ ਹੈ ਨਿਰਬਾਨੀ,

ਤੁਹਾਰ ਨਾ ਹੀ ਹੋਰ ਹੋਰ ਕੋਈ ਕਾਰਜ ਨਹੀਂ ਆਉਣ ਵਾਲਾ ਇਸ ਕਰਕੇ ਉਸ ਪਰਮਾਤਮਾ ਦੇ ਨਾਲ ਅੰਦਰੋਂ ਜੁੜ ਜਾ ਭਾਵ ਕਿ ਉਹਦੇ ਨਾਲ ਇੱਕ ਮਿਕ ਹੋ ਜਾ ਹਿਰਦੇ ਵਿੱਚੋਂ ਪਿਆਰ ਸਹਿਤ ਆਖਿਆ ਕਰ ਸਤਨਾਮ ਸ਼੍ਰੀ ਵਾਹਿਗੁਰੂ ਗੁਰੂ ਕੀ ਅਪਾਰ ਕਿਰਪਾ ਲੜੀਵਾਰ ਗੁਰੂ ਸ਼ਬਦ ਨਾਲ ਗੁਰਸੰਗਤ ਜੀ ਰੋਜ਼ਾਨਾ ਅੰਮ੍ਰਿਤ ਬਾਣੀ ਦੀ ਸਾਂਝ ਬਣਦੀ ਹੈ ਕੱਲ ਆਪਾਂ ਸ਼ਬਦ ਆਰੰਭ ਕੀਤਾ ਸੀ ਮੇਰੇ ਮਨ ਹਰ ਸਿਉ ਲਾਗੀ ਪ੍ਰੀਤ ਆਪਾਂ ਗੁਰੂ ਕੀ ਅੰਮ੍ਰਿਤ ਬਾਣੀ ਦੇ ਦ੍ਰਿਸ਼ਟਾਂਤ ਲੈ ਕਰਕੇ ਗੁਰੂ ਨਾਲ ਪ੍ਰੀਤੀ ਬਣਾਉਣ ਦਾ ਯਤਨ ਕੀਤਾ ਹੈ ਸਤਿਗੁਰੂ ਆਪ ਹੀ ਬਖਸ਼ਿਸ਼ ਕਰਕੇ ਸਾਡੇ ਅੰਦਰੋਂ ਪ੍ਰੇਮ ਪੈਦਾ ਕਰ ਦੇਣੇ ਗੁਰੂ ਅੱਗੇ ਅਰਦਾਸ ਹੈ ਜਿਨ੍ਹਾਂ ਦੇ ਅੰਦਰ ਪ੍ਰੀਤੀ ਪੈਦਾ ਹੋ ਗਈ ਹੈ ਪ੍ਰੇਮ ਪ੍ਰਾਪਤ ਹੋ ਗਿਆ ਹੈ ਗੁਰੂ ਅਰਜਨ ਦੇਵ ਗੁਰਦੇਵ ਜੀ ਕਿਰਪਾਲੂ ਜੀ ਕਿਰਪਾ ਕਰਦੇ ਨੇ ਸਾਧ ਸੰਗ ਹਰ ਹਰ ਜਪਤ ਨਿਰਮਲ ਸਾਚੀ ਰੀਤ ਉਹ ਸਾਧ ਸੰਗਤ ਵਿੱਚ ਆ ਕੇ ਹਰ ਮੀਂਜ ਪਰਮਾਤਮਾ ਹਰ ਮੀਂਜ ਸਾਰੇ ਥਾਂ 'ਤੇ ਮੌਜੂਦ ਹੈ

ਕੈ ਸੰਗ ਕਾਮ। ਫਿਰ ਜਪਦਿਆਂ ਜਪਦਿਆਂ ਗਰੀਬ ਨਿਵਾਜ ਜੀ ਕਿਰਪਾ ਕਰਦੇ, ਨਾਮ ਦਾ ਕਾਰਜ ਹੁੰਦਾ ਹੈ, ਉਹ ਅੰਦਰੋਂ ਦੀ ਮੈਲ ਨੂੰ ਲਾਹੁੰਦਾ ਹੈ, ਪਵਿੱਤਰ ਕਰਦਾ ਹੈ, ਨਿਰਮਲ ਹੋ ਜਾਂਦੇ ਨੇ। ਸਾਚੀ ਰੀਤ ਉਹਨਾਂ ਦੀ ਇਹ ਸੱਚੀ ਮਰਜ਼ਾਦਾ ਹੈ, ਸੱਚੀ ਰੋਹ ਰੀਤੀ ਬਣ ਜਾਂਦੀ ਹੈ। ਸੰਗਤ ਤੋਂ ਬਿਨਾਂ ਉਹਨਾਂ ਨੂੰ ਮਹਿਸੂਸ ਹੁੰਦਾ ਹੈ ਵੀ ਜੀਵਨ ਅਧੂਰਾ ਹੈ। ਅਗਰ ਜੇ ਸੰਗਤ ਪ੍ਰਾਪਤ ਨਹੀਂ ਹੁੰਦੀ, ਕਿਸੇ ਵੇਲੇ ਸੰਗਤ ਤੋਂ ਵਾਂਝੇ ਰਹਿ ਜਾਂਦੇ ਨੇ, ਜਾਂ ਨਿੱਤ ਨਿਯਮ ਤੋਂ ਜਾਂ ਵਾਹਿਗੁਰੂ ਗੁਰਮੰਤਰ ਤੋਂ, ਤੇ ਉਹਨਾਂ ਨੂੰ ਇਉਂ ਮਹਿਸੂਸ ਹੁੰਦਾ ਅੱਜ ਕੋਈ ਜੀਵਨ ਦਾ ਮੁੱਖ ਕਾਰਜ ਜਿਹੜਾ ਹੈ ਜਾਂ ਕੋਈ ਮੁੱਖ ਅੰਗ ਉਹ ਮੇਰੇ ਨਾਲ ਕੰਮ ਨਹੀਂ ਕਰ ਰਿਹਾ। ਉਹਨਾਂ ਦੇ ਅੰਦਰ ਇੱਕ ਧੁੱਖ ਧੁੱਖੀ ਜੀ ਉੱਠਦੀ ਹੈ। ਜਦੋਂ ਸੰਗਤ ਵਿੱਚ ਆ ਕੇ ਗੁਰੂ ਸ਼ਬਦ ਨਾਲ ਜੁੜ ਜਾਂਦੇ ਨੇ, ਫਿਰ ਉਸ ਆਨੰਦ ਨੂੰ ਉਹੀ ਜਾਣਦੇ ਨੇ ਜਿਨ੍ਹਾਂ ਨੂੰ ਪ੍ਰਾਪਤ ਹੋ ਜਾਂਦਾ ਹੈ। ਇੱਥੋਂ ਤੱਕ ਆਪਾਂ ਸ਼ਬਦ ਨਾਲ ਸਾਂਝ ਕੀਤੀ ਸੀ। ਰਹਾਉ ਤੋਂ ਅੱਗੇ ਮੇਰੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਹੋਰ ਕਿਰਪਾ ਕਰਦੇ

ਕਰੋ ਅਨੁਗ੍ਰਹਿ, ਅਨੁਗ੍ਰਹਿ ਦਾ ਅਰਥ ਹੈ ਕਿਰਪਾ। ਹੇ ਗਰੀਬ ਨਿਵਾਜ ਜੀ, ਕਿਰਪਾਲੂ ਜੀ, ਕਿਰਪਾ ਕਰੋ ਪਾਰ ਬ੍ਰਹਮ ਜੀ, ਹਰ ਕਿਰਪਾ ਧਾਰ ਮੁਰਾਰ। ਹੇ ਦੈਂਤਾਂ ਦਾ ਨਾਸ਼ ਕਰਨ ਵਾਲੇ ਜੁਗੋ ਜੁਗ ਅਟਲ, ਕਿਰਪਾ ਕਰੋ ਮੇਰੇ ਅੰਦਰ ਇਹ ਤਾਂਘ ਪੈਦਾ ਹੋ ਜਾਵੇ, ਦਰਸ਼ਨ ਕੀ ਪਿਆਸ ਘਣੀ, ਤੁਹਾਡੇ ਦਰਸ਼ਨਾਂ ਦੀ ਬਹੁਤੀ ਤਾਂਘ ਲੱਗ ਜਾਵੇ, ਪਿਆਸਾ ਲੱਗ ਜਾਵੇ। ਜਿਵੇਂ ਪਿਆਸਾ ਪੁਰਸ਼ ਪਾਣੀ ਵਾਸਤੇ ਓਵਰਲਾਪ ਕਰਦਾ ਹੈ, ਤੁਸਾਂ ਨੇ ਸ਼ਬਦ ਬਹੁਤ ਵਾਰ ਸੁਣਿਆ ਹੈ, ਹਰ ਦਰਸ਼ਨ ਕੋ ਮੇਰਾ ਮਨ ਬਹੁਤ ਤਪਤਾ ਹੈ, ਜਿਉਂ ਤ੍ਰਿਖਾਵੰਤ ਬਿਣ ਨੀਰ, ਨੀਰ ਪਾਣੀ ਤੋਂ ਬਿਣ ਮੇਰੇ ਮਨ ਪ੍ਰੇਮ ਲੱਗੋ ਹਰ ਤੀਰ, ਹਮਰੀ ਬੇਦਨ ਮੇਰੇ ਅੰਦਰ ਦੀ ਵਸਤਾ ਨੂੰ ਹਰ ਪ੍ਰਭ ਜਾਣੈ, ਮੇਰੇ ਮਨ ਅੰਤਰ ਕੀ ਪੀਰ, ਮੇਰੇ ਅੰਦਰ ਦੀ ਪੀੜਾ ਨੂੰ ਜਿਹੜਾ ਵਿਛੋੜਾ ਹੈ, ਦਰਦ ਦੀ ਕਹਾਣੀ ਨੂੰ ਸੱਚੇ ਪਾਤਸ਼ਾਹ ਤੁਸੀਂ ਜਾਣਦੇ ਹੋ। ਦਰਸ਼ਨਾਂ ਦੀ ਪਿਆਸ ਲੱਗੀ ਹੈ। ਇੱਕ ਸਾਹਿਬਾਂ ਦਾ ਹੋਰ ਬੋਲ ਬੜਾ ਪਿਆਰਾ ਆਉਂਦਾ ਜੇ, ਸਾਹਿਬ ਕਹਿੰਦੇ ਅੰਤਰ ਪਿਆਸ ਉੱਠੀ ਪ੍ਰਭ ਘੇਰੀ। ਇਹ ਪਿਆਸ ਹਰ ਇੱਕ ਦੇ ਅੰਦਰ ਪੈਦਾ ਨਹੀਂ ਹੁੰਦੀ, ਉੱਠਦੀ ਨਹੀਂ ਹੈ, ਭਾਵ ਫੁਰਨੇ ਨਹੀਂ ਆਉਂਦੇ, ਵਿਰਲੇ ਵਿਰਲੇ ਗੁਰਮੁਖ ਨੇ ਜਿਨ੍ਹਾਂ ਦੇ ਅੰਦਰ ਦਰਸ਼ਨਾਂ ਦੀ ਪਿਆਸਾ ਬਹਿਮਲਤਾ ਵਿੱਚ ਆ ਕੇ ਉੱਠਦੀ ਹੈ।

ਇਹ ਪਿਆਸਾ ਕਿਉਂ ਉੱਠੀ ਹੈ? ਜਦੋਂ ਜਗਿਆਸੂ ਗੁਰੂ ਕੀ ਅੰਮ੍ਰਿਤ ਬਾਣੀ ਦੀ ਵਿਚਾਰ ਸੁਣਦਾ ਹੈ, ਅੰਮ੍ਰਿਤ ਬਾਣੀ ਨੂੰ ਸੁਣਦਾ ਹੈ ਜਾਂ ਪੜ੍ਹਦਾ ਹੈ, ਤੇ ਜਦੋਂ ਦਰਸ਼ਨਾਂ ਦੀਆਂ ਵਿਚਾਰਾਂ ਚੱਲਦੀਆਂ ਨੇ, ਫਿਰ ਉਹਦੇ ਅੰਦਰ ਇਹ ਪਿਆਸ ਉੱਠਦੀ ਹੈ, ਪੈਦਾ ਹੁੰਦੀ ਹੈ, ਵਿਹਬਲਤਾ ਹੁੰਦੀ ਹੈ ਵੀ ਕਿਧਰੇ ਗੁਰਦੇਵ ਸੱਚੇ ਪਾਤਸ਼ਾਹ ਪ੍ਰਤੱਖ ਆਦਿ ਗੁਰੂ ਗ੍ਰੰਥ ਸਾਹਿਬ ਜੀ ਦੇ ਦੀਦਾਰ ਹੋਏ ਨੇ, ਕਿਧਰੇ ਉਹ ਵੀ ਆਨੰਦ ਇੱਕ ਮਿੱਕ ਤੁਹਾਡਾ ਰੂਪ ਹੀ ਹੋ ਜਾਈਏ, ਉਹ ਪਿਆਸਾ ਉੱਠੀ ਸੀ। ਤੁਹਾਨੂੰ ਪਤਾ ਹੈ ਜਿਸ ਵੇਲੇ ਦਸ਼ਮੇਸ਼ ਪਾਤਸ਼ਾਹ ਜੀ ਦਾ ਪੁਰਬ ਆਉਂਦਾ ਜੇ, ਤੇ ਉਸ ਵੇਲੇ ਕਥਾ ਕਰਨ ਵਾਲੇ ਵੀਰ ਬੜੀ ਸੋਹਣੀ ਸਾਖੀ ਸੁਣਾਉਂਦੇ ਨੇ, ਬਹੁਤ ਪਿਆਰ ਵਿੱਚ ਪਈ ਭੀਖਣ ਸ਼ਾਹ ਦੇ ਅੰਦਰ, ਉਹ ਪਿਆਸਾ ਉੱਠ ਗਈ। ਕੁੜਾਮ ਰਗਨ ਦਾ ਰਹਿਣ ਵਾਲਾ ਹੈ, ਮੰਜ਼ਲਾਂ ਮਾਰਦਾ ਮਾਰਦਾ ਕਿੱਥੇ ਪਹੁੰਚ ਗਿਆ, ਬਿਹਾਰ ਦੀ ਧਰਤੀ ਤੇ ਪਹੁੰਚ ਗਿਆ। ਕਿੰਨੀ ਬੇਬਲਤਾ ਵੱਡੀ ਪਿਆਸ ਹੈ, ਚੌਂਕੜਾ ਮਾਰ ਕੇ ਬੈਠ ਗਿਆ, ਮਾਮਾ ਕਿਰਪਾਲ ਚੰਦ ਨੂੰ ਮਿਲਦਾ ਹੈ, ਪਤਾ ਲੱਗਦਾ ਹੈ ਵੱਡੇ ਮਾਤਾ ਜੀ ਕੋਲ ਖਬਰ ਪਹੁੰਚਦੀ ਹੈ, ਬਾਹਰ ਇੱਕ ਫਕੀਰ ਬਾਬਾ ਸਾਈਂ ਬੈਠਾ ਹੋਇਆ, ਕਾਹਦੇ ਵਾਸਤੇ ਬੈਠਾ ਹੈ? ਬਾਲਾ ਪ੍ਰੀਤਮ ਗੋਬਿੰਦ ਰਾਏ ਜੀ ਦੇ ਦਰਸ਼ਨਾਂ ਨੂੰ ਚਾਹ ਰਿਹਾ ਹੈ। ਮਾਤਾ ਵੱਡੇ ਨਾਨਕੀ ਜੀ ਕਹਿੰਦੇ ਨੇ, ਪੀਰ ਜੀ ਨੂੰ ਕਹਿ ਦਿਓ ਦੁਸ਼ਾਲੇ ਦੇ ਦਿਓ, ਮੋਹਰਾਂ ਦੇ ਦਿਓ, ਧਨ ਦੇ ਦਿਓ, ਨਾਲ ਦੀ ਨਾਲ ਇਹ ਗੱਲ ਕਹਿ ਦਿਓ ਵੀ ਜਿੰਨਾ ਚਿਰ ਇਹਨਾਂ ਦੇ ਪਿਤਾ ਧੰਨ ਗੁਰੂ ਤੇਗ ਬਹਾਦਰ ਗੁਰਦੇਵ ਕਿਰਪਾਲੂ ਜੀ ਅਸਾਮ ਦੀ ਧਰਤੀ ਤੋਂ ਵਾਪਸ ਨਹੀਂ ਪਰਤਦੇ, ਉਹਨਾਂ ਚਿਰ ਕਿਸੇ ਨੂੰ ਦੀਦਾਰ ਨਹੀਂ ਹੋ ਸਕਦੇ, ਪਰ ਜਿਹਦੇ ਅੰਦਰ ਪਿਆਸ ਹੈ, ਹਠੀ ਹੈ, ਜਪੀ ਹੈ, ਤਪੀ ਹੈ, ਉਹ ਸਾਡੇ ਵਰਗਾ ਕੋਈ ਲਾਲਚੀ ਲੋਭੀ ਥੋੜ੍ਹੀ ਸੀ ਵੀ ਹਾਂ ਧੰਨ ਲੈਣ ਗਿਆ ਸੀ, ਉਹ ਤੇ ਕੇਵਲ ਗੁਰੂ ਦੇ ਦੀਦਾਰ ਵਾਸਤੇ ਗਿਆ, ਬੈਠ ਗਿਆ ਹੱਠ ਰੱਖ ਕੇ, ਸੱਚੇ ਪਾਤਸ਼ਾਹ ਦੀਦਾਰ ਦਿਓਗੇ ਤੇ ਉੱਠਾਂਗਾ। ਕਿਹੋ ਜੀ ਵੇਖੋ ਅੰਦਰ ਤਾਂ ਬੇਬਲਤਾ ਹੋਵੇਗੀ, ਕਿੰਨਾ ਵਿਰਾਗ ਹੋਵੇਗਾ। ਆਪਾਂ 10-15 ਮਿੰਟ ਅੱਧਾ ਘੰਟਾ ਘੰਟਾ ਬੈਠਦੇ ਹਾਂ ਤੇ ਉੱਠ ਕੇ ਤੁਰ ਹੀ ਜਾਂਦੇ ਹਾਂ ਨਾ, ਕਿਵੇਂ ਦੀਆਂ ਸਾਡੇ ਅੰਦਰ ਵਿਚਾਰਾਂ ਚੱਲਦੀਆਂ। ਕਈ ਵਾਰ ਮੇਰੇ ਵਰਗੇ ਦੇ ਕਥਾ ਕਰਦਿਆਂ ਕਰਦਿਆਂ ਕਿੱਧਰ ਦੀ ਕਿੱਧਰ ਚੱਲਦੀਆਂ ਰਹਿੰਦੀਆਂ ਨੇ, ਕਿਹੜੇ ਕਿਹੜੇ ਸ਼ਹਿਰਾਂ ਦੇ ਬੰਦਾ ਸੈਰ ਸਪੱਟੇ ਕਰਦਾ ਰਹਿੰਦਾ, ਕਥਾ ਕਰਦਾ ਵੀ ਤੇ ਸੁਣਦਾ ਵੀ, ਸੱਚੀਆਂ ਗੱਲਾਂ ਨੇ, ਕੋਈ ਕਵੇ ਚਾਹੇ ਨਾ ਕਵੇ ਬਾਤ ਵੱਖਰੀ ਹੈ। ਕਿੰਨੀ ਬੇਬਲਤਾ, ਕਿੰਨੇ ਵੈਰਾਗ, ਕਿੰਨੇ ਸਹਿਜ ਵਿੱਚ ਬੈਠ ਗਿਆ, ਸੱਚੇ ਪਾਤਸ਼ਾਹ ਦੀਦਾਰ ਦੇਵੋਗੇ ਤੇ ਜਾਵਾਂਗਾ। ਅੰਤਰ ਪਿਆਸ ਉਠੀ ਪ੍ਰਭ ਕੇਰੀ, ਸੁਣ ਗੁਰ ਬਚਨ ਮਨ ਤੀਰ ਲਗਈਆ, ਮਨ ਕੀ ਬਿਰਥਾ ਮਨ ਹੀ ਜਾਣੈ। ਜਿਨ੍ਹਾਂ ਦੇ ਅੰਦਰ ਦੀ ਉਹ ਦਰਦ ਦੀ ਕਹਾਣੀ ਹੈ ਨਾ, ਉਹ ਹੀ ਜਾਣਦੇ ਨੇ, ਸੁਖੀਏ ਕਹੋ ਭੇਖਿਆ ਸਭ ਸੁਖੀਆ, ਰੋਗੀ ਕਹਿ ਭਾਣੈ ਸਭ ਰੋਗੀ। ਅੰਦਰ ਦੀ ਗੱਲ ਉਹ ਹੀ ਜਾਣਦਾ ਜਿਹਨੂੰ ਲੱਗੀ ਹੋਵੇ ਤਾਂਘ, ਜਿਹਨੂੰ ਦਰਸ਼ਨਾਂ ਦੀ ਤਾਂਘ ਹੈ ਉਹਨੂੰ ਲੱਗੀ ਹੈ, ਜਿਹੜਾ ਸੁਖੀ ਉਹਨੂੰ ਸਾਰੇ ਸੁਖੀ ਨਜ਼ਰ ਆਉਂਦੇ, ਦੁਖੀ ਨੂੰ ਦੁਖੀ ਨਜ਼ਰ ਆਉਂਦੇ ਨੇ, ਤੇ ਜਿਹਨੂੰ ਦਰਸ਼ਨਾਂ ਦੀ ਤਾਂਗ ਉਹਦੀ ਪੇਬਲਤਾ ਨੂੰ ਉਹੀ ਜਾਣਦਾ ਹੈ ਨਾ। ਉਹ ਬੈਠ ਗਿਆ ਹੈ, ਕਹਿੰਦਾ ਗਰੀਬ ਨਿਵਾਜ, ਸਤਿਗੁਰੂ ਜੀ ਦੇ ਅੰਮ੍ਰਿਤ ਬਚਨ ਨੇ, ਮਨ ਕੀ ਬਿਰਥਾ ਮਨ ਹੀ ਜਾਣੈ, ਅਵਰ ਕੇ ਜਾਣੈ ਕੋ ਪੀਰ ਪਰਿਆ, ਰਾਮ ਗੁਰ ਮੋਹਣ ਮੋਹੇ ਮਨ ਲਈਆ। ਹੇ ਸੱਚੇ ਪਾਤਸ਼ਾਹ, ਮੋਹਣ ਜੀ ਮੇਰਾ ਮਨ ਤੁਹਾਡੇ ਤੇ ਮੋਹਤ ਹੋ ਗਿਆ, ਤੇ ਜਦੋਂ ਬੇਬਲਤਾ ਵਿੱਚ ਬੈਠ ਗਿਆ, ਕਲਗੀਆਂ ਵਾਲੇ ਪਾਤਸ਼ਾਹ ਜੀ ਦੇ ਦੀਦਾਰ ਹੋ ਗਏ ਤੇ ਦਰਸ਼ਨ ਕਰਕੇ ਇੰਨੇ ਆਨੰਦ ਵਿੱਚ ਹੋ ਗਿਆ, ਜਿਵੇਂ ਸਾਹਿਬਾਂ ਦੀ ਬਾਣੀ ਵਿੱਚ ਬੋਲਨੇ, ਅਵਰ ਕੇ ਜਾਣੇ ਕੋ ਪੀਰ ਪਰਈਆ, ਰਾਮ ਗੁਰ ਮੋਹਨ ਮੋਹ ਮਨ ਲਈਆ, ਹੋ ਆਕਲ ਬਿਕਲ ਭਈ ਗੁਰ ਦੇਖੇ, ਹੋ ਲੋਟ ਪੋਟ ਹੋਏ ਭਈਆ। ਐਸੀ ਖੁਮਾਰੀ ਚੜ ਗਈ ਹੈ ਨਾਮ ਦੀ, ਆ ਨਸ਼ਿਆਂ ਦੀਆਂ ਖੁਮਾਰੀਆਂ ਤੇ ਜੀਵਨ ਬਰਬਾਦ ਕਰ ਦਿੰਦੀਆਂ ਨੇ, ਜੀਵਨ ਨੂੰ ਡੋਬ ਦਿੰਦੀਆਂ ਨੇ, ਮੌਤ ਦਾ ਘਰ ਬਣ ਜਾਂਦੇ ਨੇ, ਪਰ ਗੁਰੂ ਦੇ ਦਰਸ਼ਨਾਂ ਦਾ ਨਸ਼ਾ, ਗੁਰੂ ਦੀ ਬਾਣੀ ਦਾ ਨਸ਼ਾ ਆਨੰਦ ਉਹ ਕਦੇ ਨਹੀਂ ਲੈਂਦਾ। ਉਹ ਤਾਂ ਜਿਵੇਂ ਜਿਵੇਂ ਬਾਣੀ ਪੜ੍ਹੀ ਜਾ ਰਿਹਾ ਹੈ, ਜਿਵੇਂ ਜਿਵੇਂ ਅੰਦਰ ਦੀ ਵਿਛੋੜੇ ਦੀ ਦਰਦ ਕਹਾਣੀ ਵੱਧਦੀ ਜਾ ਰਹੀ ਹੈ, ਤਿਵੇਂ ਤਿਵੇਂ ਉਹਦੇ ਝੂਮ ਰਿਹਾ ਹੈ। ਦਰਸ਼ਨ ਦੀਦਾਰ ਹੋ ਗਏ ਨੇ, ਆਨੰਦੋ ਆਨੰਦ ਹੋ ਗਿਆ, ਤਸੱਲੀ ਹੋ ਗਈ। ਤਾਂ ਮਹਾਰਾਜ ਅੱਜ ਅੰਮ੍ਰਿਤ ਬਚਨ ਨੇ ਦਰਸ਼ਨ ਪਿਆਸ, ਅੰਦਰ ਦੀ ਪਿਆਸਾ, ਇੱਕ ਸੌਖਾ ਬਚਨ ਤੁਸੀਂ ਪੜ੍ਹਦੇ ਸੁਣਦੇ ਰਹਿੰਦੇ ਹੋ, ਦਰਸ਼ਨ ਪਿਆਸੀ ਹਾਂ ਚਿਤਵੋ ਅਣਦਿਨ। ਇਹ ਚਿਤਵਣੀ ਪੈਦਾ ਹੋ ਜਾਵੇ, ਇਹਦੇ ਵਿੱਚ ਆ ਜਾਓ, ਇਹੋ ਤੇ ਅੱਜ ਸਾਹਿਬਾਂ ਨੇ ਕਿਹਾ, ਜਿਵੇਂ ਬੰਦਾ ਬੈਠਾ ਬੈਠਾ ਚਿਤਵਣੀਆਂ ਸੋਚਾਂ ਸੋਚਾਂ ਹੀ ਆ ਨਾ, ਚਿਤਵਣੀਆਂ ਇੱਧਰ ਨੂੰ ਜਾਣਾ ਸੋਚ, ਇੱਧਰ ਨੂੰ ਇੱਧਰ ਨੂੰ, ਸਾਰਾ ਦਿਨ ਸੋਚਦਿਆਂ ਸੋਚਦਿਆਂ ਵਿਚਾਰਾਂ ਵਿੱਚ ਹੀ ਲੰਘ ਜਾਂਦੀ ਹੈ। ਕਿਧਰੇ
ਸਾਰਾ ਦਿਨ ਸੋਚ ਇਹੋ ਹੀ ਚੱਲੇ ਵੀ ਸਤਿਗੁਰੂ ਜੀ ਤੁਹਾਡੇ ਦੀਦਾਰ ਕਿਵੇਂ ਹੋਣੇ, ਤੁਹਾਡੇ ਦਰਸ਼ਨ ਕਿਵੇਂ ਹੋਣੇ ਨੇ, ਸਾਰਾ ਦਿਨ ਇਹ ਸੋਚ ਚੱਲੇ ਤੇ ਮੇਰੇ ਖਿਆਲ ਸਾਰਾ ਦਿਨ ਚੱਲਣ ਦੀ ਲੋੜ ਨਹੀਂ ਹੈ। ਮੇਰਾ ਗੁਰੂ ਇੰਨਾ ਦਿਆਲੂ ਹੈ ਉਹ ਤੇ ਕੁਝ ਮਿੰਟਾਂ ਵਿੱਚ ਹੀ ਆ ਕੇ ਦੀਦਾਰ ਦੇ ਦੇਵੇਗਾ, ਪਰ ਇਹ ਥੋੜਾ ਜਿਹਾ ਧੀਰਜ ਵੀ ਰੱਖਣਾ ਪੈਂਦਾ ਜੇ, ਕਿਉਂਕਿ ਗੁਰੂ ਤੇ ਦਿਆਲੂ ਤੇ ਕਿਰਪਾਲੂ ਉਹ ਦੇਖਦਾ ਵੀ ਹੈ ਵੀ ਇਹ ਉਤਰਦਾ ਕਿ ਨਹੀਂ ਉਤਰਦਾ। ਕਿਧਰੇ ਤੁਸੀਂ ਦਰਬਾਰ ਸਾਹਿਬ ਜਾਂਦੇ ਹੋ ਨਾ ਤੇ ਮਾਇਆ ਵਰਤਦੀ ਹੈ, ਗੁਰੂ ਦੇ ਦਰਸ਼ਨਾਂ ਵਿੱਚ ਵਰਤ ਜਾਂਦੀ ਹੈ, ਵਿਰਾਗ ਵਿੱਚ ਆਵੇਗਾ। ਹੋ ਸਕਦਾ ਆਉਂਦਿਆਂ ਸਾਰ ਖਿੜਕੀ ਦੇ ਕੋਲ ਤੈਨੂੰ ਐਸਾ ਕੋਈ ਮਿਲ ਜਾਵੇ ਜਿਹੜਾ ਤੇਰੇ ਨਾਲ ਇਹੋ ਜੇ ਸਖਤ ਬੋਲ ਬੋਲੇ ਵੀ ਤੈਨੂੰ ਗੁਰਦੁਆਰੇ ਆਉਣ ਦਾ ਪਤਾ ਹੀ ਨਹੀਂ ਹੈ, ਤੈਨੂੰ ਤੇ ਹੱਥ ਧੋਣ ਦਾ ਪਤਾ ਨਹੀਂ ਹੈ, ਤੈਨੂੰ ਤੇ ਪੈਰ ਧੋਣ ਦਾ ਪਤਾ ਨਹੀਂ ਹੈ, ਇਹ ਮਾਇਆ ਵਰਤਦੀ ਹੁੰਦੀ ਜੇ। ਤੇ ਜਦੋਂ ਬੰਦਾ ਨੂੰ ਥੋੜਾ ਜਿਹਾ ਸਹਾਰ ਜੇ ਨਾ ਵੀ ਕੋਈ ਨੀ ਹੈ ਸਾਹਿਬ ਇਹ ਤੇਰੀ ਮਾਇਆ ਵਰਤ ਗਈ ਹੈ, ਥੋੜੇ ਜਿਹੇ ਨਿਮਰਤਾ ਵਿੱਚ ਆ ਕੇ ਇਉਂ ਹੀ ਕਰ ਦੇ, ਇਹ ਹੋ ਸਕਦਾ ਵੀ ਆਹ ਗੁਰਦੁਆਰਾ ਸਾਹਿਬ ਦਾ ਡੋਰ ਹੈ, ਅੰਦਰ ਲੰਘਣ ਤੋਂ ਪਹਿਲਾਂ ਹੀ ਮੋਢੇ ਤੇ ਹੱਥ ਰੱਖ ਕੇ ਤੈਨੂੰ ਨਿਹਾਲ ਗੁਰੂ ਕਰ ਦੇ। ਇਹ ਗੁਰੂ ਦੀ ਕਿਰਪਾ ਵਰਤਦੀ ਹੈ। ਸਾਹਿਬ ਜੀ ਅੱਜ ਕਿਰਪਾ ਕਰਦੇ, ਦਰਸ਼ਨ ਪਿਆਸੀ ਦਿਨ ਸਰਾਤ ਚਿਤਵੋ ਅਨ ਦਿਨ, ਅਨ ਦਿਨ ਆ ਗਿਆ ਰਾਤ ਤੇ ਨੀਤ ਖੋਲ ਕਪਟ ਗੁਰ ਮੇਲੀਆ, ਨਾਨਕ ਹਰ ਸੰਗ ਮੀਤ। ਦਰਸ਼ਨਾਂ ਦੇ ਅਨੇਕਾਂ ਅਨੇਕਾਂ ਪ੍ਰਮਾਣ ਤੁਸੀਂ ਸੁਣਦੇ ਹੋ, ਆਪਾਂ ਸ਼ਬਦ ਵੱਲੇ ਅੱਜ ਸਾਰਾ ਵਿਚਾਰਨ ਦਾ ਯਤਨ ਕਰੀਏ ਕਿਉਂਕਿ ਕੱਲ ਦਾ ਆਰੰਭ ਕੀਤਾ ਹੈ। ਗਰੀਬ ਨਿਵਾਜ ਜੀ ਕਿਰਪਾ ਕਰਦੇ, ਦਰਸ਼ਨ ਪਿਆਸ ਘਣੀ, ਘਣੀ ਦਾ ਅਰਥ ਹੈ ਬਹੁਤੀ, ਚਿਤਵਤ ਅਨੇਕ ਪ੍ਰਕਾਰ, ਅਨੇਕਾਂ ਤਰ੍ਹਾਂ ਦਾ ਜਗਿਆਸੂ ਜਿਹੜਾ ਚਿਤਵਦਾ ਹੈ ਵੀ ਕਿਧਰੇ ਸੁਪਨੇ ਵਿੱਚ ਦਰਸ਼ਨ, ਕਿਧਰੇ ਕਿਵੇਂ ਮਹਾਰਾਜ ਗੁਰਦੇਵ ਜੀ ਆਪ ਜੀ ਦੇ ਦੀਦਾਰ ਹੋ ਜਾਣ ਤੇ ਪ੍ਰੇਮ ਵਿੱਚ ਭਿੱਜ ਕੇ

ਪਰਦੇਸੀ ਮਣਾ ਘਰ ਵਿੱਚ ਆ ਜਾ, ਸਹਿਜ ਘਰ ਵਿੱਚ, ਸੰਗਤ ਰੂਪੀ ਘਰ ਵਿੱਚ, ਸਤਿਗੁਰੂ ਜੀ ਦੇ ਘਰ ਵਿੱਚ ਆਇਆ, ਆ ਜਾ ਇੱਥੇ ਆ ਕੇ ਕੀ ਕਰਨਾ, ਮਿਲਿਓ, ਮਿਲ ਜਾ ਕਿਹਨਾਂ ਨਾਲ, ਸਾਧ ਕੈ ਸੰਗ, ਜਿਹੜੇ ਸਾਧ ਸੰਗਤ ਕਰਨ ਵਾਲੇ ਨੇ ਉਹਨਾਂ ਦੇ ਨਾਲ ਮਿਲ ਜਾ। ਉਹਨਾਂ ਦੇ ਨਾਲ ਕਿਉਂ ਮਿਲਣਾ, ਕਿਉਂਕਿ ਉਹਨਾਂ ਦੇ ਨਾਲ ਮਿਲ ਕੇ ਤੇਰੇ ਜੀਵਨ ਦਾ ਬੇੜਾ ਪਾਰ ਹੋ ਜਾਣਾ। ਸਾਹਿਬ ਜੀ ਕਿਰਪਾ ਕਰਦੇ, ਹੈ ਭਾਵੇਂ ਲੋਹੇ ਵਰਗਾ ਹੈ, ਪਰ ਜੇ ਕਿਧਰੇ ਲੋਹਾ ਲੱਕੜ ਦੇ ਨਾਲ ਲੱਗਾ ਹੋਵੇ, ਬੇੜਾ ਬਣਿਆ ਉਹਦੇ ਨਾਲ ਲੋਹੇ ਮੇਖਾਂ ਲੱਗਦੀਆਂ ਨੇ, ਤੇ ਉਹ ਲੋਹਾ ਵੀ ਤਾਂ ਤਾਰੀ ਜਾਂਦਾ ਹੈ ਨਾ, ਤੇ ਉਸ ਬੇੜੇ ਵਿੱਚ ਪੱਥਰ ਵੀ ਤਰ ਜਾਂਦੇ ਨੇ। ਇਹ ਸਾਧ ਸੰਗਤ ਹੈ, ਕੈਸਾ ਬੇੜਾ ਹੈ, ਉਹਨਾਂ ਵਿੱਚ ਆ ਕੇ ਮਿਲ ਜਾ ਤੇ ਤੇਰੇ ਜੀਵਨ ਦਾ ਬੇੜਾ ਵੀ ਪਾਰ ਹੋ ਜਾਵੇਗਾ। ਸਾਧ ਕੈ ਸੰਗ ਨਾਹੀ ਕਾਸ਼ ਘਾਲ, ਦਰਸ਼ਨ ਭੇਟਤ ਹੋਤ ਨਿਹਾਲ। ਕਿਉਂ ਮਿਲਣਾ, ਇਸ ਕਰਕੇ ਮਿਲਣਾ ਹੈ ਵੀ ਸਾਧ ਸੰਗਤ ਵਿੱਚ ਮਿਲਿਆ ਬੰਦਾ ਨਿਹਾਲ ਹੋ ਜਾਂਦਾ, ਬਹੁਤੀ ਘਾਲਣਾ ਦੀ ਲੋੜ ਨਹੀਂ ਰਹਿੰਦੀ। ਇਸ ਕਰਕੇ ਗਰੀਬ ਨਿਵਾਜ ਜੀ ਕਿਰਪਾ ਕਰਦੇ, ਕਬੀਰ ਸਾਧ ਕੋ ਮਿਲਣਾ ਜਾਈਏ, ਕਹਿੰਦੇ ਜੇ ਮਿਲਣਾ ਜਾਈਏ ਸਾਧ

ਇਸ ਕਰਕੇ ਗਰੀਬ ਬਨਵਾਸ ਜੀ ਕਿਰਪਾ ਕਰਦੇ ਮਨ ਪਰਦੇਸੀ ਆਇਆ, ਤੂੰ ਆਇਆ ਹੈ ਸਾਧ ਸੰਗਤ ਵਿੱਚ ਮਿਲ ਜਾ। ਸ਼੍ਰੀ ਮਾਨ ਭਾਈ ਗੁਰਦਾਸ ਸਾਹਿਬ ਜੀ ਨੇ ਇੱਕ ਪੌੜੀ ਬੜੀ ਪਿਆਰੀ ਲਿਖੀ ਹੈ, ਕਹਿੰਦੇ ਚੰਦਨ ਵਾਸ ਬਨਸ ਪਤ, ਸਭ ਚੰਦਨ ਹੋਵੇ। ਅੱਜ ਇਹ ਬਚਨ ਮਿਲਦੇ ਨੇ ਇੱਥੇ, ਸਾਰੀ ਉਹ ਸੁਗੰਧੀ ਚੰਦਨ ਦੀ ਕਰ ਜਾਂਦੇ ਨੇ, ਬਣ ਜਾਂਦਾ ਚੰਦਨ ਹੈ ਤੇ ਕੀ ਹੈ। ਚੰਦਨ ਵਾਸ ਬਨਸ ਪਤ, ਸਭ ਚੰਦਨ ਹੋਵੇ। ਅਸਟ ਧਾਤ ਇੱਕ ਧਾਤ ਹੋਏ ਸੰਗ ਪਾਰਸ ਢੋਵੇ। ਅੱਠ ਧਾਤੂ ਵਿਦਵਾਨ ਬਣਦੇ ਨੇ, ਲੋਹਾ ਹੈ, ਜਿਸਤ ਹੈ, ਚਾਂਦੀ ਹੈ, ਕਹਿਆ ਹੈ, ਪਿੱਤਲ ਹੈ, ਇਸੇ ਤਰ੍ਹਾਂ ਤਾਂਬਾ ਹੈ। ਪਰ ਜੇ ਕੋ ਧਾਤੂ ਨਾ ਮਿਲ ਜਾਣ ਤੇ ਸੋਨਾ ਬਣ ਜਾਂਦੇ, ਜੇ ਕੋਈ ਸਾਧ ਸੰਗਤ ਵਿੱਚ ਆ ਕੇ ਮਿਲ ਗਿਆ ਤਾਂ ਕੰਚਨ ਵਰਗਾ ਬਣ ਗਿਆ। ਅਸ਼ਟ ਧਾਤ ਇੱਕ ਧਾਤ ਹੋਏ ਸੰਗ ਪਾਰਸ ਢੋਵੇ। ਤੀਜਾ ਬੋਲ ਕਹਿੰਦੇ ਨੇ ਨਦੀਆਂ ਨਾਲੇ, ਛੋਟੇ ਜਿਹਨਾਂ ਚੋਂ ਬਦਬੂ ਆਉਂਦੀ ਸੀ, ਵਾਹੜੇ ਛੋਟੇ ਛੋਟੇ ਵਗਦੇ ਵਹਿਣ ਜਿਹੜੇ ਨੇ, ਨਦੀਆਂ ਨਾਲੇ ਵਾਹੜੇ ਮਿਲ ਮਿਲ ਗਏ ਨੇ ਜਦੋਂ, ਕਾਹਦੇ ਨਾਲ, ਗੰਗਾ ਦੇ ਨਾਲ, ਚੱਲਦੇ ਪ੍ਰਵਾਹ ਪਾਣੀ ਦੇ ਨਾਲ। ਗੰਗੋਵੈ, ਉਹ ਤੇ ਸ਼ੁੱਧ ਪਾਣੀ ਦਾ ਰੂਪ ਬਣ ਗਏ ਨੇ। ਤਾਂ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਮਿਲ ਜਾ ਕਿੰਨਾ ਨਾਲ, ਰੱਬ ਦੇ ਪਿਆਰਿਆਂ ਦੇ ਨਾਲ। ਅਸ਼ਟ ਧਾਤ ਇੱਕ ਧਾਤ ਹੋਏ ਸੰਗ ਪਾਰਸ ਢੋਵੈ, ਨਦੀਆਂ ਨਾਲੇ ਵਾਹੜੇ ਮਿਲ ਗੰਗੋਵੈ, ਪਤਤ ਉਧਾਰਨ ਸਾਧ ਸੰਗ ਮਿਲ ਪਾਪਾਂ ਧੋਵੈ। ਤਾਂ ਅੱਜ ਮਹਾਰਾਜ ਗੁਰਦੇਵ ਕਿਰਪਾਲੂ ਜੀ ਕਿਰਪਾ ਕਰਦੇ ਨੇ, ਮਨ ਪਰਦੇਸੀ ਆਇਆ, ਮਿਲਿਓ ਸਾਧ ਕੈ ਸੰਗ। ਇੱਥੋਂ ਮਿਲਣਾ ਕੀ ਹੈ,

ਲੈਣ ਤੂੰ ਆਇਆ, ਜਿਹਦੇ ਵਾਸਤੇ ਸੌਦੇ ਵਾਸਤੇ ਤੂੰ ਲੈਣ ਹੈ, ਵੱਖਰ ਸੌਦਾ ਹੈ ਜਿਹੜਾ ਲੈਣ ਵਾਸਤੇ ਆਇਆ। ਤੁਸੀਂ ਇਸ ਗੱਲ ਨੂੰ ਤਾਂ ਜਾਣਦੇ ਹੀ ਹੋ ਵੀ ਜਿਹੜੀ ਦੁਕਾਨ ਹੁੰਦੀ ਹੈ ਕਿਸੇ ਚੀਜ਼ ਦੀ, ਉੱਥੋਂ ਜਿਹੋ ਜਿਹਾ ਸੌਦਾ ਹੋਵੇ ਉਹੋ ਜਿਹਾ ਹੀ ਮਿਲਦਾ ਹੈ। ਇਸ ਗੁਰੂ ਨਾਨਕ ਦੇ ਘਰ ਵਿੱਚ ਸੌਦਾ ਕੀ ਹੈ? ਜਿਹਨੂੰ ਤੂੰ ਚਾਹੁੰਦਾ ਸੀ ਉਹ ਕਿਹੜਾ ਸੌਦਾ ਹੈ? ਨਾਮ ਹੈ ਰੰਗ ਪਾਇਓ। ਇੱਥੇ ਨਾਮ ਦਾ ਰੰਗ ਪ੍ਰੇਮ ਪੈਦਾ ਹੋ ਜਾਂਦਾ ਹੈ। ਧੰਨ ਗੁਰੂ ਅਰਜਨ ਦੇਵ ਕਿਰਪਾਲੂ ਜੀ, ਕਿਰਪਾ ਕਰਦੇ ਨੇ ਸਾਧ ਸੰਗਤ ਵਿੱਚ ਆ ਕੇ ਪ੍ਰਾਪਤੀ ਹੁੰਦੀ ਹੈ। ਜੋ ਤੂੰ ਚਾਹੁੰਦਾ ਹੈ ਮੈਨੂੰ ਨਾਮ ਦਾ ਕਿਣਕਾ ਮਿਲ ਜਾਵੇ ਤਾਂ ਗਰੀਬ ਨਿਵਾਸ ਜੀ ਕਿਰਪਾ ਕਰਦੇ ਨੇ ਪਾਇਓ। ਬਸ ਇੱਕੋ ਹੀ ਥਾਂ ਹੈ ਜਿੱਥੋਂ ਸਾਧ ਸੰਗਤ ਵਿੱਚ ਨਾਮ ਮਿਲ ਜਾਂਦਾ ਹੈ। ਦੁਰਲੱਭੰਗ ਏਕ ਭਗਵਾਨ ਨਾਮ ਹੈ, ਨਾਨਕ ਲੱਭਦਿਆਂ ਸਾਧ ਸੰਗ ਕਿਰਪਾ ਪ੍ਰਭੰਗ। ਗੁਰਦੇਵ ਜੀ ਕਿਰਪਾ ਕਰਦੇ ਨੇ ਵੀ ਵਾਹਿਗੁਰੂ ਜੀ ਦਾ ਨਾਮ ਬੜਾ ਦੁਰਲੱਭ ਹੈ, ਬਹੁਤ ਦੁਰਲੱਭ ਹੈ। ਦੁਰਲੱਭੰਗ ਏਕ ਭਗਵਾਨ ਨਾਮ ਹੈ, ਨਾਮ ਪਰ ਲੱਭਦਾ ਕਿਵੇਂ? ਲੱਭਦੇ ਹੋ, ਲੱਭਦਿਆਂ ਸਾਧ ਸੰਗ ਕਿਰਪਾ ਪ੍ਰਭੰਗ। ਜਿਸ ਵੇਲੇ ਸਾਧ ਸੰਗਤ ਵਿੱਚ ਆ ਕੇ ਜੁੜ ਜਾਵੇ, ਗੁਰੂ ਸਾਹਿਬ ਜੀ ਨੂੰ ਬੇਨਤੀ ਕਰੇ ਤਾਂ ਕਿਰਪਾ ਮਿਲਦੀ ਹੈ। ਫਿਰ ਉਹਦੇ ਵਿੱਚੋਂ ਹੀ ਗੁਰੂ ਕਾ ਨਾਮ ਮਿਲ ਜਾਂਦਾ, ਅੰਦਰ ਪ੍ਰੇਮ ਪੈਦਾ ਹੋ ਜਾਂਦਾ, ਫਿਰ ਪਤਾ ਲੱਗਦਾ ਹੈ।

ਗੱਜ ਕੇ ਮਾਈ ਭਾਈ ਆਖੋ ਸਤਨਾਮ ਸ਼੍ਰੀ, ਫਿਰ ਬੋਲ ਦਿਓ ਸਤਨਾਮ ਸ਼੍ਰੀ। ਕਿਰਪਾਲੂ ਜੀ ਕਿਰਪਾ ਕਰਦੇ ਜੇ, ਜਿੰਨੇ ਮਾਇਆ ਦੇ ਹਾਵ ਭਾਵ ਰੰਗ ਕੌਤਕ ਨੇ ਰਾਸ ਲੈ ਰਿਹਾ ਹੈ, ਬਿਣਸ ਜਾਹੇ ਸਤਿਗੁਰੂ ਜੀ ਕਹਿੰਦੇ ਖਤਮ ਹੋ ਜਾਂਦੇ ਨੇ, ਤੇ ਸਾਹਿਬ ਜੀ ਨੂੰ ਪੁੱਛੀਏ ਵੀ ਲਮੇਰਾ ਸਮਾਂ ਨਾਲ ਚੱਲਦੇ ਨੇ, ਲਮੇਰਾ ਸਮਾਂ ਚੱਲਦੇ ਨੇ ਕੀ ਹੁੰਦਾ, ਕਿਵੇਂ ਬਿਣਸਦੇ ਨੇ, ਤਾਂ ਸਾਹਿਬ ਜੀ ਨੇ ਅੱਗੇ ਬਚਣ ਨਾਲ ਕਹਿ ਦਿੱਤਾ ਬਿਣਸ ਜਾਹੇ ਖਿਨ ਮਾਹੇ। ਖਿਨ ਕੀ ਹੈ, ਅੱਖ ਝਮਕੋ ਤਾਂ ਬਸ ਆਹੀ ਹੈ। ਸਾਹਿਬ ਕਹਿੰਦੇ ਇਹਦੇ ਵਿੱਚ ਹੀ ਇਹ ਖਤਮ ਹੋ ਜਾਂਦੇ ਨੇ, ਨਾਮ ਦਾ ਰਸ ਕਦੇ ਖਤਮ ਨਹੀਂ ਹੁੰਦਾ। ਪਰ ਬਾਤ ਉਲਟ ਚੱਲਦੀ ਹੈ, ਛੋੜ ਜਾਹੇ ਸੇ ਕਰਹਿ ਪਰਾਲ, ਜਿਹੜੀਆਂ ਵਸਤੂਆਂ ਵਾਸਤਕ ਵਿੱਚ ਅਸੀਂ ਤੁਹਾਡੇ ਵਿੱਚ ਆ, ਨਾਲ ਨਹੀਂ ਜਾਣ ਵਾਲੀਆਂ ਤਮਾਮ ਦੁਨੀਆਂ ਦੇ ਲੋਕ ਮੇਰੇ ਸਮੇਤ ਉਹ ਇਕੱਠੀਆਂ ਕਰਦੇ ਨੇ। ਛੋੜ ਜਾਹੇ ਜੋ ਸੋ ਕਰਹਿ ਪਰਾਲ, ਸੰਗ ਨਾ ਚੱਲੈ ਸੇ ਜੰਜਾਲ, ਜਿਹੜੇ ਨਾਲ ਨਹੀਂ ਚੱਲਣ ਵਾਲੇ ਪਾਤਸ਼ਾਹ ਜੀ ਕਹਿੰਦੇ ਉਹਨਾਂ ਵਿੱਚ ਜੀਵ ਮਸਤ ਹੋ ਜਾਂਦਾ ਹੈ। ਛੋੜ ਜਾਏ ਸੇ ਕਰੈ ਪਰਾਲ, ਕਾਮਨ ਆਵੈ ਸੇ ਜੰਜਾਲ, ਸੰਗ ਨਾ ਚੱਲੈ ਤਿਣ ਸਿਓ ਹੀਤ, ਜੋ ਬੈਰਾਈ ਸੇਈ ਮੀਤ। ਐਸੇ ਭਰਮ ਭੁੱਲੇ ਸੰਸਾਰਾ, ਜਨਮ ਪਦਾਰਥ ਖੋਏ ਗਵਾਰ। ਕਹਿੰਦੇ ਗਵਾਰ ਜਿਹੜਾ ਜਨਮ ਪਦਾਰਥ ਨੂੰ ਗਵਾ ਰਿਹਾ, ਵਿਅਰਥ ਜਾ ਰਿਹਾ ਹੈ। ਇੱਕ ਹੋਰ ਬੋਲ ਆਉਂਦਾ ਹੈ, ਬਿਨ ਹਰ ਕਾਮਨ ਆਵਤ ਹੇ, ਜਾ ਸਿਓ ਰਾਚ ਮਾਚ ਤੁਮ ਲਾਗੇ, ਉਹ ਮੋਹਣੀ ਮੋਹਾਵਤ ਹੇ, ਉਰਜ ਰਹਿਓ ਇੰਦਰੀ ਰਸ ਪ੍ਰੇਰਿਓ, ਬਿਖੈ ਠਗੌਰੀ ਖਾਵਤ ਹੇ, ਤ੍ਰਿਣ ਕੋ ਮੰਦਰ ਸਾਜ ਸਵਾਰਿਓ, ਪਾਵਕ ਤਲੈ ਜਰਾਵਤ ਹੇ। ਛੁੜ ਜਾ ਖਿਨ ਮੈਂ, ਸਾਹਿਬ ਜੀ ਕਹਿੰਦੇ ਕੱਖਾਂ ਦਾ ਘਰ ਤਿਆਰ ਕਰਕੇ ਤੇ ਫਿਰ ਉਹਦੇ ਥੱਲੇ ਪਦਾਰਥ ਰੱਖ ਰਿਹਾ ਤੇ ਉਹਨੂੰ ਨਾਲ ਅੱਗ ਲਾ ਰਿਹਾ ਹੈ। ਇਹ ਸਮਝਦਾ ਹੀ ਨਹੀਂ ਵੀ ਇਹ ਸੜ ਕੇ ਖਾਕ ਹੋ ਜਾਣੇ ਨੇ। ਬਿਨ ਹਰ ਕਾਮਨਾ ਆਵਤ ਹੇ, ਜਾ ਸਿਓ ਰਾਚ ਮਾਚ ਤੁਮ ਲਾਗੇ, ਉਹ ਮੋਹਣੀ ਮੋਹਾਵਤ ਹੇ, ਕਣਕ ਕਾਮਣੀ ਸੇਜ ਸੋਹਣੀ, ਛੋੜ ਖਿਨੈ ਮੈਂ ਜਾਵਤ ਹੇ, ਉਰਜ ਰਹੋ ਇੰਦਰੀ ਰਸ ਪ੍ਰੇਰਿਓ, ਬਿਖੈ ਠਗੌਰੀ ਖਾਵਤ ਹੇ, ਤ੍ਰਿਣ ਕੋ ਮੰਦਰ ਸਾਜ ਸਵਾਰਿਓ, ਪਾਵਕ ਤਲੈ ਜਰਾਵਤ ਹੇ, ਐਸੇ ਗੜ ਮੈਂ ਐਠ ਠੀਲੋ, ਫੂਲ ਫੂਲ ਕਿਆ ਪਾਵਤ ਹੇ, ਦ੍ਰਿਸਟ ਨ ਆਵੈ ਅੰਧ ਗਿਆਨੀ, ਸੋਏ ਰਹੋ ਮਦ ਮਾਵਤ ਹੇ, ਜਾਲ ਪਸਾਰ ਚੋਗ ਬਿਸਥਾਰੀ, ਪੰਖੀ ਜੋ ਫਹਾਵਤ ਹੇ, ਕਹੁ ਨਾਨਕ ਬੰਧਨ ਕਾਟਨ ਕਹੁ ਮੈਂ ਸਤਿਗੁਰ ਪੁਰਖ ਧਿਆਵਤ ਹੈ। ਬਾਤ ਇਉਂ ਹੈ ਜਿਵੇਂ ਕੋਈ ਪੰਛੀਆਂ ਨੂੰ ਸ਼ਿਕਾਰੀ ਫੜਦਾ ਹੈ, ਉਹ ਚੋਗਾ ਵੀ ਪਾਉਂਦਾ ਹੈ, ਫਿਰ ਜਾਲ ਖਿਲਾਰ ਦਿੰਦਾ, ਫਸ ਜਾਂਦੇ ਨੇ। ਤੇਵੇਂ ਮਹਾਰਾਜ ਕਹਿੰਦੇ ਜਾਲ ਫਸ ਜਾਂਦਾ ਹੈ, ਮੋਹ ਮਮਤਾ ਦਾ ਜਾਲ ਹੈ, ਧੀਆਂ ਪੁੱਤਰਾਂ ਦਾ ਚੋਗਾ ਪਿਆ ਹੋਇਆ ਹੈ। ਤਾਂ ਗਰੀਬ ਨਿਵਾਸ ਜੀ ਅੱਜ ਕਿਰਪਾ ਕਰਦੇ ਨੇ, ਜੇਤੇ ਮਾਇਆ ਰੰਗ ਰਸ, ਬਿਣਸ ਜਾਹੇ ਖਿਨ ਮਾਹੇ। ਕਹਿੰਦੇ ਇੱਕ ਛਿਣ ਦੇ ਵਿੱਚ ਸਾਰੇ ਦੇ ਸਾਰੇ ਨਾਸਵੰਤ ਹੋ

ਸੇਵਾ ਕਰਦੇ ਜਿਹੜੇ ਉਹ ਰੱਬ ਦੇ ਪਿਆਰੇ ਭਗਤ ਨੇ ਰੱਤੇ ਰੱਤੇ ਭਾਵ ਇੱਕ ਮਿੱਕ ਹੋ ਗਏ ਨੇ ਰੱਤੇ ਸੇਈ ਜੇ ਮੁੱਖ ਨਾ ਮੋੜਨ ਜਿੰਨੀ ਸੁਜਾਤਾ ਸਾਈ ਰੱਤੇ ਹੋਏ ਨੇ ਏਕ ਰੱਤੀ ਬਿਨ ਏਕ ਰੱਤੀ ਕੇ ਜਿਹੜੇ ਰੱਤੇ ਨੇ ਰੱਤਾਂ ਤੋਂ ਬਿਨਾਂ ਰੱਤੀ ਵਰਗੇ ਵੀ ਨਹੀਂ ਹੁੰਦੇ ਤੇਰੇ ਨਾਮ ਸਿਉਂ ਜਿਣਕੇ ਚੋਲੇ ਰੱਤੜੇ ਪਿਆਰੇ ਕੰਤ ਤਿਨਾ ਕੈ ਪਾਸ ਧੂੜ ਤਿਨਾ ਕੀ ਜੇ ਮਲੈ ਜੀ ਕਹੋ ਨਾਨਕ ਕੀ ਅਰਦਾਸ ਭਗਤ ਰੱਤੇ ਤੇਰੇ ਨਾਮ ਸਿਉਂ ਨਾਮ ਦੇ ਨਾਲ ਰੱਤੇ ਗਏ ਨੇ ਸੁੱਖ ਪੁੰਚੈ ਸਭ ਥਾਏ ਤਾਂ ਨਾਮ ਕਰਕੇ ਗਰੀਬ ਨਿਵਾਜ ਜੀ ਕਿਰਪਾ ਕਰਦੇ ਨੇ ਉਹਨਾਂ ਨੂੰ ਸਾਰੇ ਸੁੱਖਾਂ ਦੀ ਪ੍ਰਾਪਤੀ ਹੋ ਜਾਂਦੀ ਹੈ ਕਿਉਂਕਿ ਨਾਮ ਦੇ ਵਿੱਚ ਦੁੱਖ ਵਿੱਚ ਵੀ ਦੁੱਖ ਵਿੱਚ ਸੁੱਖ ਮਨਾਈ ਦੁੱਖ ਵਿੱਚ ਵੀ ਸੁੱਖ ਮਹਿਸੂਸ ਹੁੰਦਾ ਹੈ ਦੁੱਖ ਨਾ ਹੀ ਸਭ ਸੁੱਖ ਹੀ ਹੈ ਰੇ ਏਕੀ ਏਕ ਨਿਤ ਬੁਰਾ ਨਹੀਂ ਸਭ ਭਲਾ ਹੀ ਹੈ ਰੇ ਹਾਰ ਨਹੀਂ ਸਭ ਜਿੱਤ ਸਾਹਿਬ ਜੀ ਕਿਰਪਾ ਕਰਦੇ

ਗੁਰਦੇਵ ਜੀ ਕਹਿੰਦੇ ਸਭ ਜੱਗ, ਸਾਰਾ ਸੰਸਾਰ, ਜੱਗ ਦਾ ਅਰਥ ਹੈ ਸੰਸਾਰ ਹੀ ਹੈ, ਬ੍ਰਹਮੰਡ ਦਿਸ ਰਿਹਾ, ਚੱਲ ਤੋ ਚਲਾਇਮਾਨ ਹੈ, ਪੇਖੀ ਹੈ, ਵੇਖਿਆ ਜਾ ਰਿਹਾ ਹੈ। ਤੁਹਾਨੂੰ ਸੌਖਾ ਬੋਲ ਚੇਤੇ ਆ ਜਾਣਾ ਹੈ, ਸਾਡੇ ਘਰ ਵਿੱਚ ਢੁੱਕ ਜਾਣਾ ਹੈ, ਫਰੀਦਾ ਵੇਖਿਆ ਆਪਾਂ ਅੱਖਾਂ ਨਾਲ, ਫਰੀਦਾ ਕਿੱਥਾ ਹੈ ਤੈਡਾ, ਵੇਖਿਆ ਨਾ ਆਪਾਂ, ਆਪਣੇ ਕੋਲੋਂ ਹੀ ਸਾਰਾ ਕੁਝ ਹੋਇਆ ਹੈ, ਕੋਈ ਇੱਦਾਂ ਦੀ ਬਾਤ ਨਹੀਂ ਹੈ ਵੀ ਆਪਾਂ ਨਾ ਵੇਖਿਆ ਹੋਵੇ। ਫਰੀਦਾ ਚੱਲ ਤੋਂ ਪੇਖੀ ਹੈ, ਕਿੱਥੇ ਤੈਡਾ, ਮਾਪਿਆਂ ਜਿਹਨੇ ਜਿਹਨਾਂ ਨੇ ਤੂੰ ਤੈਨੂੰ ਜਨਿਓ ਹੈ ਜਿਹਨਾਂ ਨੇ ਤੈਨੂੰ ਜਣਿਆ ਸੀ, ਜਿਹਨਾਂ ਨੇ ਤੈਨੂੰ ਜਨਮ ਦਿੱਤਾ ਸੀ, ਉਹ ਕਿੱਥੇ ਨੇ, ਵੇਖੀ ਹੈ ਨਾ, ਕੋਲੋਂ ਹੀ ਗਏ ਨੇ, ਸਾਰਾ ਹੀ ਕੁਝ ਹੋਇਆ ਹੈ, ਅੱਜ ਯਾਦ ਨਹੀਂ ਆਉਂਦੇ। ਫਰੀਦਾ ਕਿੱਥੇ ਤੈਡੇ ਮਾਪਿਆਂ, ਜਿੰਨੀ ਤੂੰ ਜਣਿਓ ਹੈ, ਤੈ ਤੇਰੇ ਕੋਲੋਂ ਪਾਸੋਂ, ਹਾਂ ਤੇਰੇ ਕੋਲੋਂ ਬਿਲਕੁਲ ਮੌਜੂਦ, ਲੱਗ ਗਏ ਚਲੇ ਗਏ ਨੇ, ਤੂੰ ਅਜੇ ਨਾ ਪਤੀ ਨੋ ਹੈ, ਤੇ ਤੈਨੂੰ ਅਜੇ ਭਰੋਸਾ ਪ੍ਰਤੀਤ ਨਹੀਂ ਆਉਂਦੀ ਵੀ ਜੇ ਮੇਰੇ ਹੱਥੋਂ ਉਹ ਚਲੇ ਗਏ ਨੇ ਤੇ ਬਾਕੀ ਦੇ ਹੱਥਾਂ ਚੋਂ ਮੈਂ ਵੀ ਤਾਂ। ਹਾਂਜੀ, ਜਾਣਾ ਮੰਨਦੇ ਨਹੀਂ ਨਾ, ਆਖੋ ਸਤਨਾਮ ਸ਼੍ਰੀ, ਆਪਾਂ ਨਹੀਂ ਮੰਨਦੇ, ਨਾ ਜੀ ਨਾ, ਮੈਂ ਨਾ ਮਰੋ ਮਰਬੋ ਸੰਸਾਰਾ, ਜੇ ਉਹ ਚਲੇ ਗਏ ਨੇ ਤਾਂ ਤੇਰੇ ਹੱਥਾਂ ਚੋਂ, ਬਾਕੀ ਦੇ ਹੱਥਾਂ ਚੋਂ ਤੂੰ ਵੀ ਤਾਂ ਚਲੇ ਜਾਣਾ, ਪਰ ਭਰੋਸਾ ਨਹੀਂ ਆਉਂਦਾ। ਇਸ ਕਰਕੇ ਅੱਜ ਮਹਾਰਾਜ ਕਹਿੰਦੇ ਨੇ ਸਭ ਜੱਗ ਚੱਲ ਤੋਂ ਪੇਖੀਏ। ਇੱਕ ਬੋਲ ਕਬੀਰ ਸਾਹਿਬ ਜੀ ਦਾ ਮੇਰੇ ਖਿਆਲ ਬਿਲਾਵਲ ਰਾਗ ਦੀ ਭਗਤ ਬਾਣੀ ਹੋ ਗਈ। ਐਸੋ ਇਹੋ ਸੰਸਾਰ ਪੇਖਣਾ, ਰਹਿਣ ਨਾ ਕਹੂ ਪਈ ਹੈ ਰੇ, ਸੂਤੇ ਸੂਤੇ ਰੇਗ ਚਲੋ ਤੁਮ, ਨਤਰ ਕੁਦਕਾ ਦਵਈ ਹੈ ਰੇ। ਹੁਣ ਗਿਣਤੀ ਕਰਦੇ ਨੇ, ਬਾਰੇ ਬੂਢੇ ਤਰੁਣੇ ਭਈਆ, ਭਰਾਵਾ ਭਾਵੇਂ ਕੋਈ ਬਾਲਕ ਹੈ ਤੇ ਭਾਵੇਂ ਕੋਈ ਬਜ਼ੁਰਗ ਹੈ ਤੇ ਭਾਵੇਂ ਕੋਈ ਜਵਾਨ ਹੈ, ਇਹ ਤੇ ਡੋਰ ਮੇਰੇ ਵਾਹਿਗੁਰੂ ਜੀ ਦੇ ਹੱਥ ਵਿੱਚ ਹੈ ਨਾ, ਜਿਨ ਕੀ ਚੀਰੀ ਦਰਗ ਹੈ ਪਾਟੀ, ਚੀਰੀ ਚਿੱਠੀ, ਜਿਨ੍ਹਾਂ ਦੀ ਚਿੱਠੀ ਉੱਥੋਂ ਪਾਟ ਗਈ ਹੈ ਮੇਰੇ ਵਾਹਿਗੁਰੂ ਜੀ ਦੇ ਦਰਬਾਰ ਵਿੱਚੋਂ। ਤੇ ਸਾਹਿਬ ਜੀ ਕਹਿੰਦੇ ਤਿੰਨਾਂ ਉਹਨਾਂ ਨੇ ਮਰਨਾ ਭਾਈ, ਭਾਈ ਉਹ ਤੇਰੇ ਕੋਲੋਂ ਚਲੇ ਜਾਣੇ ਨੇ, ਚਾਹੇ ਬਾਲਕ ਹੈ ਤੇ ਚਾਹੇ ਜਵਾਨ ਹੈ ਤੇ ਚਾਹੇ ਬਿਰਧ ਹੈ, ਬਾਰੇ ਬੂਢੇ ਤਰੁਣੇ ਭਈਆ, ਸਭ ਹੂ ਜੰਮ ਲੈ ਜਈ ਹੈ ਰੇ, ਮਾਨਸ ਬਪੁਰਾ ਮੂਸਾ ਕੀਨੋ, ਮੀਚ ਬਲਈਆ ਖਈ ਹੈ ਰੇ। ਮਨੁੱਖ ਇੱਕ ਚੂਹੇ ਦੀ ਨਿਆਈ ਹੈ ਤੇ ਮੌਤ ਰੂਪੀ ਬਿੱਲੀ ਹੈ, ਇਹ ਬਿੱਲੀ ਮੌਤ ਰੂਪੀ ਮਾਨਸ ਰੂਪੀ ਚੂਹੇ ਨੂੰ ਖਾਂਦਿਆ ਕੋਈ ਬਹੁਤੀ ਦੇਰੀ ਨਹੀਂ ਲੱਗਦੀ, ਬੜੀ ਛੇਤੀ ਝੁੱਟ ਮਾਰਦੀ ਹੈ। ਕਬੀਰ ਸਾਹਿਬ ਜੀ, ਮੇਰੇ ਕੋਲ ਤੇ ਚਾਰ ਕੌਡੀਆਂ ਨੇ, ਮੈਂ ਦਮੜੇ ਜੋੜੇ ਨੇ, ਅਗਰ ਜਦੋਂ ਜੰਮ ਦੂਤ ਆਉਣ ਤੇ ਰਿਸ਼ਵਤਖੋਰੀ ਨਹੀਂ ਚੱਲੂਗੀ। ਆਖੋ ਸਤਨਾਮ ਸ਼੍ਰੀ, ਬੰਦਾ ਸੋਚਦਾ ਹੀ ਹੈ ਨਾ ਵੀ ਥੋੜਾ ਦੇ ਦੂ ਕੇ ਸੱਜੇ ਖੱਬੇ ਕਰ ਲਾਂਗੇ, ਉੱਥੇ ਚੱਲੂਗੀ ਨੀ, ਬਚਿਆ ਜਾਵੇਗਾ, ਮੈਂ ਧਨਾੜ ਬੜਾ ਇੱਥੇ ਤੇ ਮੇਰੀ ਸਰਕਾਰ ਇੱਧਰ ਬਾਰੇ ਚੱਲਦੀ ਹੈ, ਉੱਥੇ ਨਾ ਚੱਲੂਗੀ। ਤਾਂ ਕਬੀਰ ਸਾਹਿਬ ਜੀ ਕਹਿੰਦੇ ਸੁਣ, ਧਨਵੰਤਾ ਅਰ ਨਿਰ ਧਨ ਮੰਨਈ, ਧਨਵੰਤਾ ਧਨਾੜ ਚਾਰ ਕੁੰਡੀਆਂ ਕੋਲ ਨੇ, ਅਰ ਨਿਰ ਧਨ ਗਰੀਬ ਹੈ,

ਨਾ ਉਹਨਾਂ ਕੋਲ ਕਹਾਣਕ ਨੋੜ ਨਹੀਂ ਚੱਲਣੀ, ਉੱਥੇ ਨਹੀਂ ਚੱਲਦਾ ਵੀ ਮੇਰੇ ਕੋਲ ਚਾਰ ਕੌਡੀਆਂ ਹਨ। ਚਾਹੇ ਗਰੀਬ ਹੈ ਤੇ ਚਾਹੇ ਧਨਵੰਤਾ, ਅਰ ਨਿਰਧਨ ਮੰਨਈ ਤਾਂ ਕਿ ਉਹਨਾਂ ਨੂੰ ਕਸ਼ੂ ਨਾ ਕੁਝ ਕਾਨਕ ਨੋੜ ਨਹੀਂ ਹੈ, ਤਾਂ ਕਿ ਕਸ਼ੂ ਨਾ ਕਾਨੀ ਰੇ ਰਾਜਾ। ਹੁਣ ਰਾਜਾ ਅਮੀਰ ਹੀ ਹੁੰਦਾ ਹੈ ਨਾ, ਚਾਰ ਕੁੰਡੀਆਂ ਛਪਾਹ ਵੀ ਹੁੰਦੀ, ਫੌਜ ਵੀ ਹੁੰਦੀ ਹੈ। ਰਾਜਾ ਪ੍ਰਜਾ ਸਮ ਬਰਾਬਰ, ਚਾਹੇ ਰਾਜਾ ਤੇ ਚਾਹੇ ਆਮ ਗਰੀਬ ਹੈ, ਸਮ ਬਰਾਬਰ ਹੈ ਉਹਦੇ ਘਰ ਵਿੱਚ। ਰਾਜਾ ਪ੍ਰਜਾ ਸਮ ਕਰ ਮਾਰੈ ਐਸੋ ਕਾਲ ਵਡਾਨੀ ਰੇ, ਹਰ ਕੇ ਸੇਵਕ ਜੋ ਹਰ ਭਾਏ ਤਿੰਨ ਕੀ ਕਥਾ ਨਰਾਰੀ ਰੇ, ਆਵਹਿ ਨਾ ਜਾਏ ਨਾ ਕਬੂ ਵਰਤੇ ਪਾਰ ਬ੍ਰਹਮ ਸੰਘਾਰੀ ਰੇ। ਜਿਨ੍ਹਾਂ ਦੇ ਅੰਦਰ ਵੱਸਦਾ ਹੈ ਸਤਨਾਮ ਸ਼੍ਰੀ, ਮਹਾਰਾਜ ਕਹਿੰਦੇ ਉਹਨਾਂ ਨੂੰ ਜੀ ਜੀ ਹੁੰਦਾ ਹੈ, ਉਹ ਤਾਲੂ ਹੋ ਜਾਂਦੇ ਨੇ। ਤਾਂ ਅੱਜ ਗੁਰੂ ਅਰਜਨ ਦੇਵ ਕਿਰਪਾਲੂ ਜੀ ਕਿਰਪਾ ਕਰਦੇ ਨੇ, ਸਭ ਜਗ ਚੱਲ ਤਾ ਵੇਖੀ ਹੈ, ਵੇਖਿਆ ਜਾਂਦਾ ਹੈ। ਗਰੀਬ ਨਿਵਾਜ ਕੋਈ ਰਹਿੰਦਾ ਵੀ ਹੈ ਤਾਂ ਅਗਲੇ ਬਚਨਾਂ ਵਿੱਚ ਸਾਹਿਬ ਕਹਿੰਦੇ ਨੇ, ਨੇਹ ਚੱਲ ਹਰ ਕੋ ਨਾਉ, ਨੇਹ ਚੱਲ, ਜਿਹੜਾ ਕਦੇ ਚਲਾਏ ਮਾਣ ਨਹੀਂ ਉਹ ਕੇਵਲ ਗੁਰੂ ਦਾ ਨਾਮ ਹੈ, ਉਹਨੂੰ ਜਪਣ ਵਾਲਾ ਵੀ ਅਟਲ ਹੋ ਜਾਂਦਾ ਹੈ। ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰ ਗੋਬਿੰਦ। ਆ ਕੱਲ ਪਰਸੋਂ ਦਾ ਨੌਸ਼ ਸ਼ੁਰੂ ਹੋਇਆ ਹੈ ਨਾ, ਸੰਤ ਬਾਬਾ ਈਸਰ ਸਿੰਘ ਜੀ ਰਾੜਾ ਸਾਹਿਬ ਵਾਲੇ, ਬਾਬਾ ਜੀ ਬਾਬਾ ਆਨੰਦ ਸਿੰਘ ਜੀ, ਸੰਤ ਬਾਬਾ ਕਰਤਾਰ ਸਿੰਘ ਜੀ, ਆ ਸਾਲਾਨਾ ਜੋੜ ਮੇਲਾ ਐਤਵਾਰ ਨੂੰ ਮਨਾ ਰਹੇ ਹੈ ਨਾ, ਉਹ ਜਪਿਆ ਹੈ ਨਾ ਉਹਨਾਂ ਨੇ। ਜਿਵੇਂ ਜਿਵੇਂ ਸਮਾਂ ਲੰਘ ਰਿਹਾ ਤਿਵੇਂ ਤਿਵੇਂ ਮਹਿਮਾ ਵੱਧਦੀ ਹੈ। ਕਾਹਦੀ ਮਹਿਮਾ ਹੈ? ਉਹ ਖਲੜੇ ਦੀ ਮਹਿਮਾ ਨਹੀਂ ਹੈ ਵੀ ਉਹਨਾਂ ਦੇ ਖਲੜੇ ਦੀ ਮਹਿਮਾ ਹੈ, ਨਾ ਨਾ, ਉਹ ਤੇ ਨਾਮ ਦੀ ਮਹਿਮਾ ਹੈ। ਨਾਮ ਰਹਿਓ, ਨਾਮ ਅਟਲ ਹੋ ਜਾਂਦਾ ਹੈ। ਕਰ ਮਿਤਰਾਈ ਸਾਧ ਸਿਓ, ਨਿਚਲ ਪਾਵੈ ਠਾਓ। ਮਿੱਤਰਾਈ, ਗਰੀਬ ਨਿਵਾਜ ਜੀ ਕਹਿੰਦੇ ਸਾਧ ਸੰਗਤ ਨਾਲ ਮਿੱਤਰਤਾ ਕਰਨਾ, ਤੇ ਜਦੋਂ ਸਾਧ ਸੰਗਤ ਨਾਲ ਮਿੱਤਰਤਾ ਬਣ ਗਈ ਤੇ ਗੁਰੂ ਨਾਲ ਵੀ ਮਿੱਤਰਤਾ ਬਣ ਜਾਣੀ ਹੈ, ਤੇ ਫਿਰ ਉਸ ਪਿਆਰੇ ਮਿੱਤਰ ਦਾ ਸੰਗ ਹੋ ਗਿਆ, ਫਿਰ ਤੈਨੂੰ ਥਾਂ ਉਹ ਮਿਲ ਜਾਣਾ ਜਿਹੜਾ ਕਦੇ ਚਲਾਏ ਮਾਣ ਨਹੀਂ ਹੁੰਦਾ।

ਤੁਹਾਡੇ ਕਰਦਾ ਸੰਗੀ ਆ ਗਰੀਬ ਨਵਾਜੀਓ। ਦਰ ਤੇ ਪਹੁੰਚ ਗਿਆ ਹੈ, ਸੰਗਤ ਵਿੱਚ ਅਰਦਾਸ ਹੈ, ਜਾਚਨਾ ਮੈਂ ਮੰਗਤਾ ਬਣ ਕੇ ਮੰਗਦਾ ਹਾਂ। ਕੀ ਮੰਗਦਾ ਹੈ? ਵਿਸਰਨਾ ਸਾਸ ਗਿਰਾਸ, ਕਿੱਡੀ ਵੱਡੀ ਮੰਗ ਹੈ, ਵਿਰਲਿਆਂ ਨੇ ਮੰਗੀ ਹੋਵੇਗੀ। ਗਰੀਬ ਨਵਾਜ ਜੀ, ਮੰਗਤਾ ਆਇਆ ਹਾਂ, ਵਿਸਰਨਾ ਸਾਸ ਗਿਰਾਸ। ਸਵਾਸ ਆਉਂਦਿਆਂ ਭੋਜਨ ਛੱਕ ਦੇ, ਅੰਦਰ ਅੰਦਰ ਬਾਹਰ ਜਾਂਦਿਆਂ ਸਵਾਸਾਂ ਨੂੰ ਕਦੇ ਤੁਹਾਡਾ ਨਾਮ ਨਾ ਵਿਸਰੇ। ਆਹ ਮੰਗ ਜਿਹੜੀ ਹੈ, ਮੰਗਣਾ ਮੰਗਣ ਨਿਕਾ ਹਰ ਜਸ ਗੁਰ ਤੇ ਮੰਗਣਾ। ਜਾਚਕ ਜਨ ਜਾਚੈ ਪ੍ਰਭ ਦਾਨ, ਕਰ ਕਿਰਪਾ ਦੇਵਹ ਹਰ ਨਾਮ। ਇਸ ਕਰਕੇ ਗਰੀਬ ਨਵਾਜ ਜੀ, ਮੈਂ ਨਾਮ ਮੰਗਦਾ ਹਾਂ।

ਭਾਵੈ ਸਾਈ ਭਲੀ ਤੂੰ ਸਦਾ ਸਲਾਮਤ ਬੁੱਲ ਨਿਰੰਗ ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੀ ਜੋ ਤਿਸ ਭਾਵੈ ਨਾਨਕਾ ਉਹੀ ਚੰਗੀ ਹੈ ਕਹਿਣਾ ਸੌਖਾ ਮੰਨਣਾ ਬੜਾ ਔਖਾ ਸਾਹਿਬ ਜੀ ਕਿਰਪਾ ਕਰਦੇ ਨੇ ਜੋ ਤੁਧ ਭਾਵੈ ਸੋ ਭਲਾ ਗੁਰੂ ਤਾਂ ਹਮੇਸ਼ਾ ਭਲਾ ਹੀ ਕਰਦਾ ਬੁਰਾ ਨਹੀਂ ਕਰਦਾ ਤੇਰੇ ਭਾਣੇ ਤੇਰੇ ਭਾਣੇ ਵਿੱਚ ਤੇਰੇ ਹੁਕਮ ਅੰਦਰ ਕਾਰਜ ਰਾਸ ਤੁਸੀਂ ਆਪਣੇ ਹੁਕਮ ਅੰਦਰ ਕਾਰਜਾਂ ਨੂੰ ਸੰਪੂਰਨ ਕਰ ਦਿੰਦੇ ਹੋ ਅੰਤ ਵਿੱਚ ਸੁਖ ਸਾਗਰ ਪ੍ਰੀਤਮ ਮਿਲੇ ਉਪਜੇ ਮਹਾਂ

ਹੁਣ ਕੋਈ ਬੰਦਾ ਕਵੇ ਵੀ ਮੈਂ ਸਮੁੰਦਰ ਚੋਂ ਪਾਣੀ ਬਾਹਰ ਕੱਢੀ ਜਾਵਾਂ ਤੇ ਸਮੁੰਦਰ ਚੋਂ ਪਾਣੀ ਘੱਟ ਜਾਏਗਾ? ਹਾਂਜੀ, ਸਮੁੰਦਰ ਚੋਂ ਪਾਣੀ ਨਹੀਂ ਨਾ ਘਟਣਾ, ਉਹਨੇ ਦਾ ਉਹਨਾ ਹੀ ਹੋਣਾ। ਆਹ ਗੁਰੂ ਨਾਨਕ ਦਾ ਘਰ ਹੈ, ਇੱਥੇ ਜਿੰਨੇ ਮਰਜ਼ੀ ਸੁੱਖ ਲਈ ਜਾਵੇ, ਇੱਥੇ ਸੁੱਖ ਘੱਟਦੇ ਹੀ ਨਹੀਂ ਹੈ। ਸੁੱਖਾਂ ਕੀਮਤ ਕਿਆ ਗਣੀ ਜਾਂ ਸਿਮਰੀ ਗੋਬਿੰਦ। ਉਹ ਮੇਰਾ ਵਾਹਿਗੁਰੂ ਸੁੱਖਾਂ ਦਾ ਸਮੁੰਦਰ ਹੈ, ਪ੍ਰੀਤਮ ਮਿਲੇ ਜਦੋਂ ਮਿਲ ਜਾਂਦਾ ਹੈ, ਉਪਜੇ ਮਹਾ ਆਨੰਦ, ਵੱਡੇ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਕਹੋ ਨਾਨਕ ਸਭ ਦੁੱਖ ਮਿਟੇ। ਤਾਂ ਗਰੀਬ ਬਨਵਾਸ ਜੀ ਕਹਿੰਦੇ ਉਹਦੀ ਕਿਰਪਾ ਦੁਆਰੇ ਸਾਰੇ ਦੁੱਖੜੇ ਮਿਟ ਜਾਂਦੇ ਨੇ। ਪ੍ਰਭ ਭੇਟੇ ਪਰਮਾਨੰਦ, ਪਰਮਾ ਤੋਂ ਭਾਵ ਵੱਡਾ ਆਨੰਦ, ਭਾਵ ਉਹਦਾ ਹੀ ਰੂਪ ਹੋ ਜਾਣਾ। ਸਾਹਿਬ ਜੀ ਕਹਿੰਦੇ ਉਹ ਆਨੰਦ ਕਦੇ ਨਹੀਂ ਜਾਂਦਾ, ਉਹ ਆਨੰਦ ਕੇਵਲ ਗੁਰੂ ਦੇ ਨਾਮ ਵਿੱਚ ਹੈ। ਮਿੰਟ ਆਪਣੇ ਕੋਲ ਤਿੰਨ ਬਚੇ ਜੇ, ਇਹ ਤਿੰਨਾਂ ਮਿੰਟਾਂ ਵਿੱਚ ਤੁਸਾਂ ਨੇ ਪਹਿਲਾਂ ਵੀ ਬੜਾ ਆਨੰਦ ਮਾਣਿਆ ਜਦੋਂ ਗੁਰਮੁਖਾਂ ਨੇ ਸੋਧਰ ਦਾ ਪਾਠ ਕੀਤਾ, ਕੀਰਤਨ ਕੀਤਾ, ਕਥਾ ਕੀਤੀ ਹੈ। ਆਓ ਹੁਣ ਪਿਆਰ ਵਿੱਚ ਹੋਰ ਮਹਾਰਸ ਲੈਣ ਦਾ ਯਤਨ ਕਰੀਏ। ਸੰਗਣਾ ਨਹੀਂ ਜੇ, ਸੱਜੇ ਖੱਬੇ ਨਹੀਂ ਜੇ ਵੇਖਣਾ, ਬੁਲੰਦ ਆਵਾਜ਼ ਵਿੱਚ ਸਾਰੀ ਸੰਗਤ ਰਲ ਮਿਲ ਕੇ ਆਖੋ।

ਸਤਿ ਛਿਨਵੈ ਪਾਈ। ਸਤਿਗੁਰੂ ਜੀ ਰਹਿਮਤਾਂ ਕਰਨ, ਆਪ ਜੀਆਂ ਦੀ ਹਾਜ਼ਰੀ, ਗਰੀਬ ਦੀ ਹਾਜ਼ਰੀ, ਸਤਿਗੁਰੂ ਜੀ ਆਦਿ ਗੁਰੂ ਗ੍ਰੰਥ ਸਾਹਿਬ ਜੀ ਦਰ ਤੇ ਪ੍ਰਵਾਨ ਕਰਨ ਜੀ ਅੰਮ੍ਰਿਤ ਬਚਨਾਂ ਦੀ ਸਾਂਝ ਪਾਉਂਦਿਆਂ ਗੁਰੂ ਸਵਾਰੀ ਸੰਗਤ ਜੀ ਬੇਅੰਤ ਫੁੱਲਾਂ ਦੀਆਂ

0: ਪਾਤਸ਼ਾਹ ਜੀ ਫਤਿਹ ਵੀ ਗੱਜ ਕੇ ਬੁਲਾਓ, ਵਾਹਿਗੁਰੂ ਜੀ ਕਾ
1: ਖਾਲਸਾ
0: ਵਾਹਿਗੁਰੂ
1: ਜੀ ਕੀ ਫਤਿਹ। ਗੁਰੂ ਪਿਆਰੇ ਸਾਧ ਸੰਗਤ ਜੀ, ਸ਼ਾਮ ਦੇ ਸਜੇ ਹੋਏ ਦੀਵਾਨ ਵਿੱਚ ਆਪ ਸੰਗਤਾਂ ਨੂੰ ਲੜੀਵਾਰ ਕਥਾ ਗੁਰਮਤਿ ਵਿਚਾਰਾਂ ਸਰਵਣ ਕਰਵਾ ਰਹੇ ਸਨ ਸਤਿਕਾਰਯੋਗ ਗਿਆਨੀ ਗੁਰਮੇਲ ਸਿੰਘ ਜੀ ਦਮਦਮੀ ਟਕਸਾਲ ਵਾਲੇ ਭਾਈ ਸਾਹਿਬ ਜੀ ਹੋਣਾ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਹਨ ਸਤਿਕਾਰਯੋਗ ਰਾਗੀ ਭਾਈ ਜਸਪਾਲ ਸਿੰਘ ਜੀ ਸ੍ਰੀ ਪੌਂਡਾ ਸਾਹਿਬ ਵਾਲੇ ਅਤੇ ਉਹਨਾਂ ਰਾਗੀ ਜਥਾ, ਉਹਨਾਂ ਪਾਸੋਂ ਸਰਵਣ ਕਰੀਏ ਜੀ। ਸੋ ਨਾਲ ਨਾਲ ਜੋ ਇਸ ਵੀਕਐਂਡ 'ਤੇ ਜੋ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਉਹਨਾਂ ਮਹਾਂਪੁਰਸ਼ਾਂ ਦਾ ਜਨਮ ਦਿਹਾੜਾ ਪਰਿਵਾਰ ਵੱਲੋਂ ਮਨਾਇਆ ਜਾਣਾ ਹੈ, ਸ੍ਰੀ ਖੰਡ ਪਾਤਸ਼ਾਹ ਸਾਹਿਬ ਦੀ ਸੇਵਾ ਲਈ ਹੈ, ਸਭ ਸੰਗਤਾਂ ਨੇ ਹਾਜ਼ਰੀ ਭਰਨੀ ਜੀ। ਅਤੇ 30 ਅਗਸਤ ਨੂੰ ਜੋ ਨਿਸ਼ਾਨ ਸਾਹਿਬ ਦੇ ਚੋਲਾ ਸਾਹਿਬ ਦੀ ਸੇਵਾ ਹੋਣੀ ਹੈ, ਸਭ ਸੰਗਤਾਂ ਨੇ ਉਸ ਦਿਨ ਵੀ ਵੱਧ ਤੋਂ ਵੱਧ ਗੁਰੂ ਘਰ ਹਾਜ਼ਰੀਆਂ ਭਰਨੀਆਂ, ਕਿਉਂਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਉਹਨਾਂ ਦੇ ਸੰਪੂਰਨਤਾ ਦੇ ਵਸਾਰੇ ਹਨ। ਸੋ ਸਭ ਸੰਗਤਾਂ ਨੇ ਹਾਜ਼ਰੀ ਭਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜ੍ਹੇ, ਤਨਾਰਿਆਂ ਨਾਲ ਚਰਵਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸਿਦਕ ਕੇਸਾਂ ਸਵਾਸਾਂ ਸੰਗ ਨਿਭਾਇਆ, ਤਿਨ੍ਹਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ। ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਚੇਤਾਵੈ, ਚੇਤਾਵਨ ਕਾ ਸਦਕਾ ਸਰਬ ਸੁਖ ਹੋਏ।

ਨਿਮਾਣਿਆਂ ਦੇ ਮਾਨ, ਨੇ ਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਨੇ ਆਸਰਿਆਂ ਦੇ ਆਸਰਾ, ਧੰਨ ਧੰਨ।

ਪ੍ਰਵਾਨ ਕਰਨੀਆਂ ਧਰਮ ਕਰੋ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਕਾਰੋਬਾਰਾਂ ਵਿੱਚ ਵਾਧੇ ਕਰਨੇ ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਕਰਨੀ ਆਪਣੇ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਅਰਦਾਸ ਬੇਨਤੀ ਹੈ ਸੰਗਤਾਂ ਵੱਲੋਂ ਭਾਈ ਸੁਖਜਿੰਦਰ ਸਿੰਘ ਸਮੂਹ ਪਰਿਵਾਰ ਵੱਲੋਂ ਕਿਰਤ ਕਮਾਈਆਂ ਦੇ ਵਾਧੇ ਵਾਸਤੇ ਅਰਦਾਸ ਬੇਨਤੀ ਕਰਵਾਉਂਦੇ ਹਨ ਕਿਰਪਾ ਕਰਨੀ ਜੀ ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ ਪਰਿਵਾਰ ਨੂੰ ਸੁੱਖ ਸ਼ਾਂਤੀ ਬਖਸ਼ਣੀ ਗੁਰਮਤਿ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ ਐਸ ਵੇਲੇ ਬਖਸ਼ਿਆ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ

ਜਪੇ। ਸ੍ਰੀ ਮੁਖ ਭਾਗ ਦੀ ਬਖਸ਼ ਕਰੋ ਸਹੀ ਪਿਆਰੇ ਮੇਲ, ਜਿਨ੍ਹਾਂ ਮਿਲੇ ਆਮਦਾ ਨਾਮ ਚਿਤਾਵੇ। ਨਾਨਕ ਨਾਮ ਚੜ੍ਹਦੀ ਕਲਾ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਹੀ ਅਕਾਲ ਕੀ, ਤਵੇ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਸਾਧ ਜੀ, ਆਪ ਸੰਗਤਾਂ ਨੇ ਸ਼ਾਮ ਦੇ ਦੀਵਾਨ ਵਿੱਚ ਹਰ ਹਾਜ਼ਰੀ ਭਰ ਕੇ ਗੁਰਬਾਣੀ ਕਥਾ ਕੀਰਤਨ ਦੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਆਪ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ, ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ। ਰਾਮ ਨਾਮ ਮਨ ਲਾਗਾ, ਜਮ ਲਜਾਏ ਕਰ ਭਾਗਾ। ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਿਦਾਤਾ ਰਹਾਓ। ਨਾਨਕ ਪ੍ਰਭ ਅਵਿਨਾਸੀ, ਤਾਂ ਕੀ ਸੇਵ ਨ ਬਿਰਥੀ ਜਾਸੀ। ਅਨੰਦ ਕਰਹਿ ਤੇਰੇ ਦਾਸਾ, ਜਪ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਜਵਾਂ, ਤਾਤੀ ਭਾਵ ਨ ਲੱਗਈ ਪਾਰ, ਬ੍ਰਹਮ ਸਰਣਾਈ ਚੌਗਿਰਦ ਹਮਾਰੈ। ਰਾਮ ਕਾਰ ਦੁਖ ਲੱਗੈ ਨਾ ਭਾਈ, ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ। ਰਾਮ ਨਾਮ ਔਖਤ ਦੀਆ ਏਕਾ ਲਿਵਲਾਈ, ਰਹਾਉ ਰਾਖ ਲੀਏ ਤਿਨ ਰੱਖਣ ਹਾਰ, ਸਭ ਵਿਆਧ ਮਿਟਾਈ। ਕਹੋ ਨਾਨਕ ਕਿਰਪਾ ਭਈ, ਪ੍ਰਭੇ ਸਹਾਈ। ਸਲੋਕ ਜਹ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤ। ਅੜਾ ਹੋ ਅੜਾ ਤੂੰ ਅੜਹ ਛੁੱਟਹਿ, ਨਿਕਟ ਨਾ ਜਾਈ ਹੋ ਦੂਤ। ਸਲੋਕ ਮਹੱਲਾ ਪੰਜਵਾਂ, ਮਨ ਮਹਿ ਚਿਤਵ ਚਿਤਵਨੀ, ਉੱਦਮ ਕਰੋ ਉੱਠ ਨੀਤ। ਹਰ ਕੀਰਤਨ ਕਾ ਆਹਰੋ, ਹਰ ਦੇਹੋ ਨਾਨਕ ਕੇ ਮੀਤ। ਸੋਹਿਲਾ ਰਾਗ ਗੌੜੀ ਦੀਪ ਕੀ, ਮਹੱਲਾ ਪਹਿਲਾ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ, ਕਰਤੇ ਕਾ ਹੋਏ ਵਿਚਾਰੋ। ਤਿਤ ਕਰ ਗਾਵਹੁ ਸੋਹਿਲਾ, ਸਿਵਰਿਹੁ ਸਿਰਜਣਹਾਰੋ। ਤੁਮ ਗਾਵਹੁ ਮੇਰੇ ਨਿਰਭਉ ਕਾ ਸੋਹਿਲਾ, ਹੋਂ ਵਾਰੀ ਜਿਤ ਸੋਹਿਲੈ, ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀੜੇ ਸੰਭਾਲੀਅਨ, ਦੇਖੈ ਗਾ ਦੇਵਣਹਾਰ। ਤੇਰੇ ਦਾਨੈ ਕੀਮਤ ਨਾ ਪਵੈ, ਤਿਸ ਦਾਤੇ ਕਮਲ ਸੁਮਾਰ। ਸੰਬਤ ਸਾਹਾ ਲਿਖਿਆ, ਮਿਲ ਕਰ ਪਾਵਹੁ ਤੇਲ। ਦੇਹੋ ਸੱਜਣ ਅਸੀਸੜੀਆ, ਜੇ ਹੋਵੈ ਸਾਹਿਬ ਸਿਓ ਮੇਲ। ਘਰ ਘਰ ਇਹੋ ਪਹੁਚਾ, ਸਦੜੇ ਨਿਤ ਪਵਨ। ਸੱਦਣ ਹਾਰਾ ਸਿਮਰੀਐ, ਨਾਨਕ ਸੇ ਦੇਹ ਆਵਨ। ਰਾਗ ਆਸਾ

ਨਨ ਨੈਨ ਸਹ ਤੋਹੇ ਕਉ ਸਹਸ ਮੂਰਤ ਨਨਾ ਏਕ ਤੋਹੀ ਸਹਸ ਪਦ ਬਿਮਲ ਨਨ ਏਕ ਪਦ ਗੰਥ ਬਿਨ ਸਹਸ ਤਵ ਗੰਧ ਇਵ ਚਲਤ ਮੋਹੀ ਸਭ ਮਹਿ ਜੋਤ ਜੋਤ ਹੈ ਸੋਏ ਤਿਸ ਦੈ ਚਾਨਣ ਸਭ ਮਹਿ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵੈ ਸੋ ਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਅਨ ਦਿਨੋ ਮੋਹੇ ਆਹੀ ਪਿਆਸਾ ਕ੍ਰਿਪਾ ਜਲ ਦੇਹ ਨਾਨਕ ਸਾਰੰਕ ਹੋਏ ਜਾਤੇ ਤੇਰੈ ਨਾਇ ਵਾਸਾ ਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹਿ ਭਰਿਆ ਮਿਲ ਸਾਧੂ ਖੰਡਲ ਖੰਡਾ ਹੇ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਹੇ ਕਰ ਸਾਧੂ ਅੰਜਲੀ ਪੁਨ ਵੱਡਾ ਹੇ ਕਰ ਡੰਡਾਉਤ ਪੁਨ ਵੱਡਾ ਹੇ ਰਹਾਉ ਸਾਕਤ ਹਰ ਰਸ ਸਾਧ ਨਾ ਜਾਣਿਆ ਤਿਨ ਅੰਤਰ ਹੋ ਮੈਂ ਕੰਡਾ ਹੇ ਜਿਉ ਜਿਉ ਚਲ ਹੈ ਚੁਬੈ ਦੁਖ ਪਾਵ ਹੈ ਜਮ ਕਾਲ ਸਹ ਹੈ ਸਿਰ ਡੰਡਾ ਹੇ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਵ ਖੰਡਾ ਹੇ ਅਵਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡਾ ਹੇ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੇ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੇ ਰਾਗ ਗੌੜੀ ਪੂਰਬੀ ਮਹੱਲਾ ਪੰਜਵਾ ਕਰੋ ਬੇਨੰਤੀ ਸੁਣਹੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਈਹਾ ਖਾਟ ਚਲਹੋ ਹਰ ਲਾਹਾ ਆਗੈ ਬਸਨ ਸੁਹੇਲਾ ਆਉਦ ਘਟੈ ਦਿਨ ਸਰਹਿਣਾ ਰੇ ਮਨ ਗੁਰਮਿਲ ਕਾਜ ਸਵਾਰੇ ਰਹਾਉ ਇਹੋ ਸੰਸਾਰ ਵਿਕਾਰ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸ ਹੇ ਜਗਾਏ ਪੀਆਵੈ ਇਹੋ ਰਸ ਅਕਥ ਕਥਾ ਤਿਨ ਜਾਨੀ ਜਾ ਕੋ ਆਏ ਸੋਈ ਬਿਹਜ ਹੋ ਹਰ ਗੁਰ ਤੇ ਮਨਹਿ ਬਸੇਰਾ ਨਿਜ ਘਰ ਮਹਿਲ ਪਾਵੋ ਸੁਖ ਸਹਿਜੇ।

ਸ੍ਰੀ ਵਾਹਿਗੁਰੂ, ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਇ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ, ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ, ਸ੍ਰੀ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ, ਅਰਜਨ ਹਰ ਗੋਬਿੰਦ ਰਾਮ ਸਿਮਰਉ ਸ੍ਰੀ ਹਰਿ ਰਾਇ, ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਹ ਜਿੱਥੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਕਰ ਨਉ ਨਿਧਿ ਆਵੇ ਧਾਏ, ਸਭ ਥਾਈ ਹੋਏ ਸਹਾਇ, ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ, ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਧਾਰ ਦਾ ਧਿਆਨ ਤਰਕੇ ਬੋਲਣਾ ਜੀ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਉਹ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਜੀ, ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ ਹੈ, ਅੰਮ੍ਰਿਤ ਵੇਲੇ ਤੋਂ ਸੋਹਣੇ ਤਖਤਾਂ ਦੇ ਪ੍ਰਕਾਸ਼ ਮਾਨ ਹੋ ਕੇ ਦਰਸ਼ਨ ਦੀਦਾਰ ਬਖਸ਼ੇ ਹਨ, ਆਪ ਜੀਆਂ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਹੈ। ਇਸ ਵੇਲੇ ਸ਼ਾਮ ਦੇ ਦੀਵਾਨ ਦੀ ਸੰਪੂਰਨਤਾ ਪ੍ਰੰਤ ਆਪ ਜੀਆਂ ਦੇ ਪਾਵਨ ਸਰੂਪ ਦੇ ਸੁੱਖ ਆਸਨ ਦੀ ਸੇਵਾ ਹੋਈ ਹੈ, ਸੋਹਿਲਾ ਸਾਹਿਬ ਦੀ ਬਾਣੀ ਪੜ੍ਹੀ ਗਈ ਹੈ, ਬਾਣੀ ਪੜ੍ਹਦਿਆਂ ਸੇਵਾ ਕਰਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣਾ, ਆਪ ਜੀਆਂ ਦੇ ਭਾਂਡੇ ਵਿੱਚ ਦਿਹਾੜਾ ਸੁੱਖਾਂ ਨਾਲ ਬਤੀਤ ਹੋਇਆ ਹੀ ਰਹਿਣ, ਆਪ ਦੇ ਭਾਂਡੇ ਵਿੱਚ ਬਤੀਤ ਹੋਵੇ, ਕਿਰਪਾ ਕਰੋ ਆਪ ਜੀ ਆਪਣੀਆਂ ਸੇਜਾਂ 'ਤੇ ਵਿਰਾਜਮਾਨ ਹੋਵੋ, ਸੰਗਤਾਂ ਨੂੰ ਖੁਸ਼ੀਆਂ ਬਖਸ਼ੋ, ਅੰਮ੍ਰਿਤ ਵੇਲੇ ਦੇ ਜੱਗ ਨੇ ਦਰਸ਼ਨ ਬਖਸ਼ ਕੇ ਨਿਹਾਲ ਕਰਨਾ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਦਾ ਨਾਮ ਚਿਤਾਵੇ, ਨਾਨਕ ਵਾਹਿਗੁਰੂ ਜੀ ਕਾ ਖਾਲਸਾ ਵਾਹਿ

ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ,
Hi, Guru. Hi, Guru. Hi, Guru. Hi, Guru. Hi, Guru. Hi, Guru. Hi, Guru. Hi, Guru. Hi, Guru. Hi, Guru. Hi, Guru. Hi, Guru. Hi, Guru. Hi, Guru. Hi, Guru. Hi, Guru. Hi, Guru. Hi, Guru. Hi, Guru. Hi, Guru. Hi, Guru. Hi, Guru. Hi, Guru. Hi, Guru. Hi, Guru. Hi, Guru. Hi, Guru. Hi, Guru. Hi, Guru. Hi, Guru. Hi, Guru. Hi, Guru. Hi, Guru. Hi, Guru. Hi, Guru. Hi, Guru. Hi, Guru. Hi, Guru. Hi, Guru. Hi, Guru. Hi, Guru. Hi, Guru. Hi, Guru. Hi, Guru. Hi, Guru. Hi, Guru. Hi, Guru. Hi, Guru. Hi, Guru. Hi, Guru. Hi, Guru. Hi, Guru. Hi, Guru. Hi, Guru. Hi, Guru. Hi, Guru. Hi, Guru. Hi, Guru. Hi, Guru. Hi, Guru. Hi, Guru. Hi, Guru. Hi, Guru. Hi, Guru. Hi, Guru. Hi, Guru. Hi, Guru. Hi, Guru. Hi, Guru. Hi, Guru. Hi, Guru. Hi, Guru. Hi, Guru. Hi, Guru. Hi, Guru. Hi, Guru. Hi, Guru. Hi, Guru. Hi, Guru. Hi, Guru. Hi, Guru. Hi, Guru. Hi, Guru. Hi, Guru. Hi, Guru. Hi, Guru. Hi, Guru. Hi, Guru. Hi, Guru. Hi, Guru. Hi, Guru. Hi, Guru. Hi, Guru. Hi, Guru. Hi, Guru. Hi, Guru. Hi, Guru. Hi, Guru. Hi, Guru. Hi, Guru. Hi, Guru. Hi, Guru. Hi, Guru. Hi, Guru. Hi, Guru. Hi, Guru. Hi, Guru. Hi, Guru. Hi, Guru. Hi, Guru. Hi, Guru. Hi, Guru. Hi, Guru. Hi, Guru. Hi, Guru. Hi, Guru. Hi, Guru. Hi, Guru. Hi, Guru. Hi.
Bye.

Hi. Guru. Hi.

गुरु वाहे।

Bye.

Ay.

Ai, Guru. Ai, Guru. Ai, Guru.

Vaheguru, Vaheguru, Vaheguru, Vaheguru, Vaheguru, Vaheguru.

Vaheguru. Vaheguru. Vaheguru. Vaheguru.

वाहेगुरु वाहेगुरु।

Ah, guru.

Vaheguru, Vaheguru, Vaheguru, Vaheguru, Vaheguru.

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

Ai, guru. Ai, guru. Ai, guru. Ai, guru. Ai, guru. Ai, guru.

Vay.

Ay.

Hai, guru. Hai, guru.

はい、ぐる

Hi, Guru. Hi.

ਵਾਹਿਗੁਰੂ ਵਾਹਿਗੁਰੂ ਵਾਹਿ

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿ

Ai, Guru. Ai, Guru.

वाहेगुरु वाहेगुरु वाहेगुरु वाहे

Tararara.

गुरु वाहे गुरु।

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

वाह गुरु वाह गुरु।

guru vai guru vai guru vai guru vai guru, vai, guru.

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

Gurur.

Guru, Vai, Guru, Vai, Guru, Vai, Guru, Vai, Guru.

Guru Vai Guru Vai Guru Vai Guru Vai Guru

Guru, Vai, Guru, Vai, Guru, Vai, Guru, Vai, Guru, Vai, Guru.

Guru, why? Guru,

गुरु वाहे गुरु वाहे।

सच मंत्र तुम्हारा अमृत बाणी शीतल पुरख दृष्ट सुजानी।

ਸਿਮਰਾਏ ਨਾਨਕ ਤਾਕੇ ਲਾਗੋ ਪਾਏ ਪ੍ਰਭ ਗਾ ਸਿਮਰਨ ਸਭ ਤੇ ਉੱਚਾ ਪ੍ਰਭ ਗੈ ਸਿਮਰਨ ਉਦਰੈ ਮੁੱਚਾ ਪ੍ਰਭ ਗੈ ਸਿਮਰਨ ਤ੍ਰਿਸ਼ਨਾ ਬੁੱਝੈ ਪ੍ਰਭ ਗੈ ਸਿਮਰਨ ਸਭ ਕਿਛ ਸੁੱਜੈ ਪ੍ਰਭ ਗੈ ਸਿਮਰਨ ਨਾਹੀ ਜਮ ਤ੍ਰਾਸਾ ਪ੍ਰਭ ਗੈ ਸਿਮਰਨ ਪੂਰਨ ਆਸਾ ਪ੍ਰਭ ਗੈ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ੍ਰਿਤ ਮਾਹੇ ਸਮਾਏ ਪ੍ਰਭ ਜੀ ਬਸੈ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ ਪ੍ਰਭ ਗੋ ਸਿਮਰੇ ਸੇ ਧਨਵੰਤੇ ਪ੍ਰਭ ਗੋ ਸਿਮਰੇ ਸੇ ਪਤਵੰਤੇ ਪ੍ਰਭ ਗੋ ਸਿਮਰੇ ਸੇ ਜਨ ਪ੍ਰਵਾਨ ਪ੍ਰਭ ਗੋ ਸਿਮਰੇ ਸੇ ਪੁਰਖ ਪ੍ਰਧਾਨ ਪ੍ਰਭ ਗੋ ਸਿਮਰੇ ਸੇ ਬੇਮੋਹਤਾਜੇ ਪ੍ਰਭ ਗੋ ਸਿਮਰੇ ਸੇ ਸਰਬ ਕੇ ਰਾਜੇ ਪ੍ਰਭ ਗੋ ਸਿਮਰੇ ਸੇ ਸੁਖਵਾਸੀ ਪ੍ਰਭ ਗੋ ਸਿਮਰੇ ਸਦਾ ਬਿਨਾਸੀ।

ਘਨੇਰੇ ਪ੍ਰਭ ਕੋ ਸਿਮਰੇ ਬਸੇ ਹਰਨੇਰੇ ਸੰਤ ਕਿਰਪਾ ਤੇ ਅੰਦਰ ਜਾਗ ਨਾਨਕ ਸਿਮਰਨ ਪੂਰੈ ਭਾਗ ਪ੍ਰਭ ਕੈ ਸਿਮਰਨ ਕਾਰਜ ਪੂਰੇ ਪ੍ਰਭ ਕੈ ਸਿਮਰਨ ਕਬੂ ਨਾ ਝੂਰੇ ਪ੍ਰਭ ਕੈ ਸਿਮਰਨ ਹਰ ਗੁਣ ਬਾਨੀ ਪ੍ਰਭ ਕੈ ਸਿਮਰਨ ਸਹਿਜ ਸਮਾਨੀ ਪ੍ਰਭ ਕੈ ਸਿਮਰਨ ਨਿਚਲ ਆਸਨ ਪ੍ਰਭ ਕੈ ਸਿਮਰਨ ਕਮਲ ਵਿਗਾਸਨ ਪ੍ਰਭ ਕੈ ਸਿਮਰਨ ਅਨਹਦ ਚੁਨਕਾਰ ਸੁਖ

ਪੁਜਾਇ ਨਾਨਕ ਗੁਰਮੁਖ ਹਰਿ ਸਿਮਰਨ ਤਿਨ ਪਾਇਆ। ਸਲੋਕ ਦੀਨ ਦਰ ਦੁਖ ਭੰਜਨਾ ਘਟ ਘਟ ਨਾਥ ਅਨਾਥ ਸਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ। ਅਸ਼ਟਪਦੀ।

ਜੈ ਮੁਸ਼ਕਲ ਹੋਵੇ ਅਤ ਭਾਰੀ, ਅਰ ਕੋ ਨਾਮ ਖਿਨ ਮਾਹੇ ਉਧਾਰੀ, ਅਨਕ ਪੁਨਃ ਚਰਨ ਕਰਤ ਨਹੀਂ ਤਰੈ, ਅਰ ਕੋ ਨਾਮ ਕੋਟ ਪਾਪ ਪਰ ਹਰੈ, ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਪਾਵੋ ਸੁਖ ਹਨੇਰੇ, ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ, ਲਾ ਕਰੋਰੀ ਬੰਦਨਾ ਪਰੈ, ਹਰ ਕਾ ਨਾਮ ਜਪਤ ਨਿਸਤਰੈ, ਅਨਕ ਮਾਇਆ ਰੰਗ ਤਿਖ ਨਾਮ ਬੁਝਾਵੈ, ਹਰ ਕਾ ਨਾਮ ਜਪਤ ਆਘਾਵੈ, ਜੇ ਮਾਰਗੇ ਜਾਤ ਅਕੇਲਾ, ਤੈ ਹਰ ਨਾਮ ਸੰਗ ਹੋਤ ਸੁਹੇਲਾ, ਐਸਾ ਨਾਮ ਸਦਾ ਧਿਆਈਐ, ਨਾਨਕ ਗੁਰਮੁਖ ਪਰਮ ਗਤ ਪਾਈਐ, ਛੂਟਤ ਨਹੀਂ ਕੋਟ ਲਖ ਬਾਹੀ, ਨਾਮ ਜਪਤ ਤੈ ਪਾਰ ਪਰਾਹੀ, ਅਨਕ ਬਿਘਨ ਜਾਏ ਸੰਘਾਰਾਏ, ਹਰ ਕਾ ਨਾਮ ਤਤਕਾਲ ਉਧਾਰੇ, ਅਨਕ ਜੋ

ਪੋਤ ਜਨ ਹਰ ਸਰਾਤੇ, ਸੁਨ ਸਮਾਧ ਨਾਮ ਰਸਮਾਤੇ, ਆਠ ਪਹਿਰ ਜਨ ਹਰ ਹਰ ਜਪਾਏ, ਹਰ ਕਾ ਭਗਤ ਪ੍ਰਗਟ ਨਹੀਂ ਛਪਾਏ, ਹਰ ਕੀ ਭਗਤ ਮੁਕਤ ਬਹੁ ਕਰੇ, ਨਾਨਕ ਜਨ ਸੰਕੇਤੇ।

ਸੂਦ ਭਾਰ ਜੋਬਨ ਭੋਜਨ ਸੁਖ ਸੂਦ ਬਿਰਧ ਭਇਆ ਉਪਰ ਸਾਖ ਸੈਨ ਮੁਖਾ ਪਿਆਉ ਬੈਠ ਕਉ ਦੈਨ ਇਹ ਨਿਰਗੁਣ ਗੁਣ ਕਛੂ ਨਾ ਬੁੱਝੈ ਬਖਸ਼ ਲਹਉ ਤਉ ਨਾਨਕ ਸਿਜੈ ਜੇ ਪ੍ਰਸਾਦ ਧਾਰ ਉਪਰ ਸੁਖ ਬਸ ਹੈ ਸੁਤ ਭਰਾਤ ਮੀਤ ਬਨਤਾ ਸੰਘਸੈ ਜੇ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਵਕ ਅਮਲਾ ਜੇ ਪ੍ਰਸਾਦ ਭੋਗੇ ਸਭ ਰਸਾ ਸਗਲ ਸਮਗਰੀ ਸੰਗ ਸਾਧ ਵਸਾ ਦਿਨੇ ਹਸਤ ਪਾਮ ਕਰਨ ਨੇਤਰ ਰਸਨਾ ਇਸੇ ਤਿਆਗ ਅਵਰ ਸੰਗ ਰਚਨਾ ਐਸੇ ਦੋਖ ਮੁੜ ਅੰਧ ਵਿਆਪੇ ਨਾਨਕ ਕਾਲ ਲਿਓ ਪ੍ਰਭ ਆਪੇ ਆਦੰਤ ਜੋ ਰੱਖਣ ਹਾਰ ਤਿਸਿਓ ਪ੍ਰੀਤ ਨਾ ਕਰਾ ਗਵਾਰ ਜਾਕੀ ਸੇਵਾ ਨਵ ਨਿਧ ਪਾਵੈ ਤਾਲ ਸਿਓ ਮੂੜਾ ਮਨ ਨਹੀਂ ਲਾਵੈ ਜੋ ਠਾਕੁਰ ਸਦ ਸਦਾ ਹਜੂਰੇ ਤਾਕੋ ਅੰਧਾ ਜਾਨ ਦੂਰੇ ਜਾਕੀ ਟਹਿਲ ਪਾਵੈ ਦਰਗੈ ਮਾਨ ਤਿਸੇ ਵਿਸਾਰੇ ਮੁਗਧ ਅਜਾਨ ਸਦਾ ਸਦਾ ਏ ਭੁੱਲਣ ਹਾਰ ਨਾਨਕ ਰਾਖਨ ਹਾਰ ਅਪਾਰ ਰਤਨ ਤਿਆਗ ਕੌਡੀ ਸੰਗ ਰਚਾਇ ਸਾ ਛੋੜ ਝੂਠ ਸੰਗ ਮਚੈ ਜੋ ਛੱਡਣਾ ਸੋ ਅਸਤਰ ਕਰ ਮਾਨੈ ਜੋ ਹੋਮਨ ਸੋ ਦੂਰ ਪਰਾਨੈ ਛੋੜ ਜਾਏ ਤਿਸਕਾ ਸਰਮ ਕਰੈ ਸੰਗ ਸਹਾਈ ਤਿਸ ਪਰ ਹਰੈ ਚੰਦਨ ਲੇਪ ਉਤਾਰੈ ਧੋਏ ਗਰਦ ਪ੍ਰੀਤ ਪਸਮਨ ਸੰਗ ਹੋਏ ਅੰਧ ਗੁਪ ਮੈਂ ਪਤਤ ਬਿਕਰਾਲ ਨਾਨਕ ਕਾਲ ਲਿਓ ਪ੍ਰਭ ਦਿਆਲ ਕਰਤੂਤ ਪਸੂ ਕੀ ਮਾਨਸ ਜਾਤ ਲੋਕ ਬਿਚਾਰਾ ਕਰੇ ਦਿਨ ਰਾਤ ਬਾਹਰ ਭੇਖ ਅੰਤਰ ਮਲ ਮਾਇਆ ਸ਼ਬਦ ਨਾਹੇ ਕਛ ਕਰੇ ਛਪਾਇਆ ਬਾਹਰ ਗਿਆਨ ਧਿਆਨ ਇਸ਼ਨਾਨ ਅੰਤਰ ਵਿਆਪੇ ਲੋਭ ਸੁਵਾਨ ਅੰਤਰ ਅਗਨ ਬਾਰ ਤਨ ਸਵਾਹ ਗਲ ਪਾਥਰ ਕੈਸੇ ਤਰੇ ਅਥਾਹ ਜਾ ਕੇ ਅੰਤਰ ਵਸੇ ਪ੍ਰਭ ਆਪ ਨਾਨਕ ਤੇ ਜਨ ਸਹਿ ਸਮਾਤ ਸੁਨ ਅੰਧਾ ਕੈਸੇ ਮਾਰਗ ਪਾਵੈ ਕਰ ਗਏ ਲਿਹ ਓੜ ਨਿਭਾਵੈ ਕਹਾਂ ਬੁਝਾਰਤ ਬੁੱਝੇ ਡੂਰਾ ਨਿਸਗਈਐ ਤੋ ਸਮਝੇ ਭੂਰਾ ਕਹਾਂ ਬਿਸਨ ਬਦ ਗਾਵੈ ਗੁੰਗ ਜਤਨ ਕਰੈ ਤਉ ਪੀ ਸਰ ਭੰਗ ਕਹਿ ਪਿੰਗਲ ਪਰਬਤ ਪਰ ਭਵਨ ਨਹੀਂ ਹੋ ਤੂਹਾ ਉਸ ਗਵਨ ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ ਸੰਗ ਸਹਾਈ ਸੋ ਆਵੇ ਨਾ ਚੀਤ ਜੋ ਬਹਿ ਰਾਈ ਤਾਸਿਓ ਪ੍ਰੀਤ ਬਲਵਾ ਕੇ ਗ੍ਰਹਿ ਭੀਤਰ ਬਸੈ ਅਣਧ ਕੇਲ ਮਾਇਆ ਰੰਗ ਰਸੈ ਦੜਕਰ ਮਾਨੇ ਮਨੇ ਪ੍ਰਤੀਤ ਕਾਲ ਨਾ ਆਵੇ ਮੂੜੇ ਚੀਤ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾ ਲੋਭ ਧਰੋ ਯਾਹੂ ਜੁਗਤ ਬਿਆਨੇ ਕਈ ਜਨਮ ਨਾਨਕ ਰਾਖ ਲਿਹੋ ਆਪਨ ਕਰ ਕਰਮ।

ਭਗਵੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮੱਗਰੀ ਤੁਮਰਾ ਸੂਤਰ ਧਾਰੀ ਤੁਮ ਤੇ ਹੋਏ ਸੋ ਆਗਿਆਕਾਰੀ ਤੁਮਰੀ ਗਤਮ ਤੁਮ ਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ ਸਰੋਕ।

ਆਇਆ ਅਗਨਤ ਸ਼ਾਹ ਆਪਣੀ ਦੇ ਰਾਸ ਖਾਤ ਪੀਤ ਵਰਤੇ ਅੰਧ ਉਲਾਸ ਆਪਣੀਆਂ ਮਾਨ ਕਸ਼ ਬਹੁਰ ਸ਼ਾਲੇ ਅਗਿਆਨੀ ਮਨਰੋਸ ਕਰੇ ਆਪਣੀ ਪ੍ਰਤੀਤ ਆਪ ਹੀ ਖੋਵੈ ਬਹੁਰ ਉਸਕਾ ਵਿਸ਼ਵਾਸ ਨਾ ਹੋਵੈ ਜਿਸਕੀ ਬਸਤ ਆਗਿਆ ਰਾਖੈ ਪ੍ਰਭ ਕੀ ਆਗਿਆ ਮਾਨੈ ਮਾਥੈ ਉਸਤੇ ਚੌਗਨ ਕਰੇ ਨਿਹਾਲ ਨਾਨਕ ਸਾਹਿਬ ਸਦਾ ਦਿਆਲ ਅਨਕ ਭਾਂਤ ਮਾਇਆ ਕੇ ਹੇਤ ਸਰਬਰ ਹੋਵਤ ਜਾਨ ਅਨੇਤ ਬਿਰਕੀ ਛਾਇਆ ਸਿਵਰੰਗ ਲਾਵੈ ਉਹ ਬਿਨ ਸਿਉ ਮਨ ਪਛਤਾਵੈ ਜੋਤੀ ਸਹਿ ਸੋ ਚਾਲਣ ਹਾਰ ਲਪਟ ਰਿਓ ਤੈ ਅੰਧ ਅੰਧਾਰ ਬਟਾਉ ਸਿਉ ਜੋ ਲਾਵੇ ਨੇ ਤਾਕੂ ਹਾਥ ਨਾ ਆਵੇ ਕੇਹੇ ਮਨ

ਰਾਜਗੋਨਾ ਬਹੁ ਚੇ ਮਨੁ ਸਾਸਾ ਸਿਮਰੋ ਪ੍ਰਭ ਉੱਚੇ। ਜੇ ਪ੍ਰਸਾਦ ਪਾਈ ਦੁਰਲੱਭ ਦੇ ਨਾਨਕ ਤਾ ਕੀ ਭਗਤ ਕਰੇ ਹੈ। ਜੇ ਪ੍ਰਸਾਦ ਆ ਭੁੱਖਨ ਬਹਿ ਰੀਜੈ ਮੰਤ ਸਿਮਰਤ ਕਿਉਂ ਆਲਸ ਕੀਜੈ। ਜੇ ਪ੍ਰਸਾਦ ਅਸਵਾਸ ਤਾ ਸਵਾਰੀ ਮੰਤ ਸਿਮਰਭ ਕੋ ਗਭੂ ਨਾ ਬਿਸਾਰੀ। ਜੇ ਪ੍ਰਸਾਦ ਬਾਗ ਮਿਲਕ ਤਨਾ ਰਾਗ ਪ੍ਰਭ ਆਪਣੇ ਮਨ ਜਿਨ ਤੇਰੀ ਮਨ ਬਨਤ ਬਨਾਈ। ਉਠਤ ਬੈਠ ਸਾ ਤਿਸੇ ਧਿਆਈ ਤਿਸੇ ਧਿਆਏ ਜੋ ਏਕ ਅਲਖੈ ਈਹਾਂ ਊਹਾਂ ਨਾਨਕ ਤੇਰੇ ਰੱਖੈ। ਜੇ ਪ੍ਰਸਾਦ ਕਰੇ ਪੁਨ ਬਹੁ ਦਾਨ ਮਨ ਆਠ ਪੈਰ ਕਰ ਤਿਸਕਾ ਧਿਆਨ। ਜੇ ਪ੍ਰਸਾਦ ਨੂੰ ਆਚਾਰ ਵਿਵਹਾਰੀ ਤਿਸ ਪ੍ਰਭ ਕੋ ਸਾ ਸਾ ਚਿਤਾਰੀ। ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਅਨੂਪ।

ਮਨ ਮਨ ਸਦਾ ਹਜੂਰੇ, ਜੇ ਪ੍ਰਸਾਦ ਤੂੰ ਪਾਵੇਂ ਸਾਜਰੇ, ਮਨ ਮੇਰੇ ਤੂੰ ਤਾਂ ਸਿਵਰਾਚ, ਜੇ ਪ੍ਰਸਾਦ ਸਭ ਕੀ ਗਤ ਹੋਏ, ਨਾਨਕ ਜਾਪ ਜਪੈ ਜਪ ਸੋਏ, ਆਪ ਜਪਾਏ ਜਪਾਇ ਸੋ ਨਾਉ, ਆਪ ਗਾਵਾਏ ਸੋ ਹਰ ਗੁਣ ਗਾਉ, ਪ੍ਰਭ ਕਿਰਪਾ ਤੇ ਹੋਏ ਪ੍ਰਗਾਸ, ਪ੍ਰਭੂ ਦਿਆ ਤੇ ਕਮਲ ਵਿਗਾਸ, ਪ੍ਰਭ

ਨਾਨਕ ਸਾਧ ਪ੍ਰਭੂ ਬਨਾਈ। ਸਾਧਕ ਸੰਗ ਨਾ ਗਭ ਹੁੰਦਾਵੈ, ਸਾਧਕ ਸੰਗ ਸਦਾ ਸੁਖ ਪਾਵੈ, ਸਾਧ ਸੰਗ ਬਸ ਅਗੋਚਰ ਲਹੈ। ਸਾਧੂ ਕੈ ਸੰਗ ਆਜਾਰ ਸਹੈ, ਸਾਧਕ ਸੰਗ ਬਸੇ ਥਾਨ ਉਚਾਇ, ਸਾਧੂ ਕੈ ਸੰਗ ਮਹਿਲ ਪਹੁੰਚੈ। ਸਾਧਕ ਸੰਗ ਦ੍ਰਿੜੈ ਸਭ ਧਰਮ, ਸਾਧਕ ਸੰਗ ਕੇਵਲ ਪਾਰ ਬ੍ਰਹਮ, ਸਾਧਕ ਸੰਗ ਪਾਏ ਨਾਮ ਨਿਧਾਨ, ਨਾਨਕ ਸਾਧੂ ਕੈ ਗੁਰਬਾਨ। ਸਾਧਕ ਸੰਗ ਸਭ ਕੁਲ ਉਦਾਰੈ, ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰੈ। ਸਾਧੂ ਕੈ ਸੰਗ ਸੋ ਧਨ ਬਾਬੈ, ਜਸਤੰਤੇ ਸਭ ਕੋ ਪ੍ਰਸਾਵੈ। ਸਾਧ ਸੰਗ ਧਰਮ ਰਾਏ ਕਰੇ ਸੇਵਾ, ਸਾਧਕ ਸੰਗ ਸੋਭਾ ਸੁਰਦੇਵਾ। ਸਾਧੂ ਕੈ ਸੰਗ ਪਾਪ ਲਾਇਨ, ਸਾਧ ਸੰਗ ਅੰਮ੍ਰਿਤ ਗੁਣ ਗਾਇਨ, ਸਾਧਕ ਸੰਗ ਸਰਬਧਾਨ ਗਮ, ਨਾਨਕ ਸਾਧਕ ਸੰਗ ਸਫਲ ਜਨਮ। ਸਾਧਕ ਸੰਗ ਨਹੀਂ ਕਸ਼ਕਾਲ, ਦਰਸ਼ਨ ਭੇਟ ਹੋਤ ਨਿਹਾਲ। ਸਾਧਕ ਸੰਗ ਕਲੁਕਤ ਹਰੈ, ਸਾਧਕ ਸੰਗ ਨਰਕ ਪਰ ਹਰੈ। ਸਾਧਕ ਸੰਗ ਇਹ ਉਹਾਂ ਸੁਹੇਲਾ, ਸਾਧ ਸੰਗ ਬਿਛਰਤ ਰਬੇਲਾ। ਜੋ ਇੱਛਾ ਹੈ ਸੋਈ ਫਲ ਪਾਵੈ, ਸਾਧਕ ਸੰਗ ਨਾ ਬਿਰਥਾ ਜਾਵੈ। ਪਾਰ ਬ੍ਰਹਮ ਸਾਧ ਬਸੈ, ਨਾਨਕ ਉਦਰੈ ਸਾਧ ਸੁੰਦਰਸੈ। ਸਾਧਕ ਸੰਗ ਸੁਨੋ ਹਰ ਨਾਉ, ਸਾਧ ਸੰਗ ਹਰ ਕੇ ਗੁਣ ਗਾਓ।

ਸਪਤੇ ਰਿਛਾ ਬ੍ਰਹਮ ਗਿਆਨੀ ਸਹਿਜਨ ਭਏ ਨਾਨਕ ਜਿਨ ਪ੍ਰਭਿਆਪ ਕਰੇ। ਬ੍ਰਹਮ ਗਿਆਨੀ ਸਗਲ ਕੀ ਰੀਨਾ ਤਮਰਸ ਬ੍ਰਹਮ ਗਿਆਨੀ ਚੀਨਾ ਬ੍ਰਹਮ ਗਿਆਨੀ ਕੀ ਸਭ ਉਪਰ ਭਇਆ ਬ੍ਰਹਮ ਗਿਆਨੀ ਤੇ ਕਾਸ਼ ਬੁਰਾ ਨਾ ਭਇਆ ਬ੍ਰਹਮ ਗਿਆਨੀ ਸਦਾ ਸਮਦਰਸੀ ਬ੍ਰਹਮ ਗਿਆਨੀ ਕੇ ਦਰਸ਼ਮ੍ਰਿਤ ਵਰਸੀ ਬ੍ਰਹਮ ਗਿਆਨੀ ਮੰਦਨ ਦੇ ਮੁਗਤਾ ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ ਬ੍ਰਹਮ ਗਿਆਨੀ ਕਾ ਭੋਜਨ ਗਿਆਨ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ ਬ੍ਰਹਮ ਗਿਆਨੀ ਏ ਕੁਪ੍ਰਿਆਸ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼ ਬ੍ਰਹਮ ਗਿਆਨੀ ਕਾ ਗਰੀਬੀ ਸਮਾਹ ਬ੍ਰਹਮ ਗਿਆਨੀ ਪਰਪਕਾਰੋ ਮਾਹ ਬ੍ਰਹਮ ਗਿਆਨੀ ਕਾ ਨਾਹੀਂ ਧੰਦਾ ਬ੍ਰਹਮ ਗਿਆਨੀ ਲੈ ਤਾਪਤ ਬੰਦਾ ਬ੍ਰਹਮ ਗਿਆਨੀ ਗਵੈ ਸੋ ਭਲਾ ਬ੍ਰਹਮ ਗਿਆਨੀ ਸਫਲ ਫਲਾ ਬ੍ਰਹਮ ਗਿਆਨੀ ਸੰਗ ਸਗਲ ਉਧਾਰ ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ ਬ੍ਰਹਮ ਗਿਆਨੀ ਕਾ ਏਕ ਰੰਗ ਬ੍ਰਹਮ ਗਿਆਨੀ ਕਾ ਬਸੈ ਪ੍ਰਭ ਸੰਗ ਬ੍ਰਹਮ ਗਿਆਨੀ ਕਾ ਨਾਮ ਆਧਾਰ ਬ੍ਰਹਮ ਗਿਆਨੀ ਕਾ ਨਾਮ ਪਰਵਾਰ

ਰਾਸ਼ਟਰਪਤੀ, ਕਈਕੋਟ ਹੋਏ ਪੁਜਾਰੀ, ਕਈਕੋਟ ਆਚਾਰ ਵਿਵਹਾਰੀ, ਕਈਕੋਟ ਭਏ ਤੀਰਥਵਾਸੀ, ਕਈਕੋਟ ਬਾਨ ਭਰਮੇ ਉਦਾਸੀ, ਕਈਕੋਟ ਵੇਦ ਕੇ ਸਰੋਤੇ, ਕਈਕੋਟ ਤਬੀਸਰ ਹੋਤੇ, ਕਈਕੋਟ ਆਤਮ ਧਿਆਨ ਧਾਰੇ, ਕਈਕੋਟ ਗਭਗਾ ਵਿਚਾਰੇ, ਕਈਕੋਟ ਨਵਤਨ ਨਾਮ ਧਿਆਵੇ, ਨਾਨਕ ਕਰਦੇ ਗਾਂਦਰਾ ਪਾਵੇ, ਕਈਕੋਟ ਭਏ ਅਭਿਮਾਨੀ, ਕਈਕੋਟ ਅੰਧ ਅਗਿਆਨੀ, ਕਈਕੋਟ ਕਿਰਪਨ ਕਠੋਰ, ਕਈਕੋਟ ਅਭਿਗਾਤਮ ਨੇ ਕੋਰ, ਕਈਕੋਟ ਪਰ ਦਰਬ ਕੋ ਹਿਰੇ, ਕਈਕੋਟ ਪਰ ਦੁਖ ਨਾ ਕਰੇ, ਕਈਕੋਟ ਮਾਇਆ ਸਰਬ ਮਾਹੇ, ਕਈਕੋਟ ਪਰਦੇਸ ਪਰਮਾਹੇ, ਜਿਤ ਜਿਤ ਲਾਭੋ ਤਿਤ ਤਿਤ ਲਗਨਾ, ਨਾਨਕ ਕਰਤੇ ਕੀ ਜਾਣੇ ਕਰਤਾ ਰਚਨਾ, ਕਈਕੋਟ ਸਿੱਧ ਜਤੀ ਜੋਗੀ, ਕਈਕੋਟ ਰਾਜੇ ਅਰਥ ਭੋਗੀ, ਕਈਕੋਟ ਪੰਖੀ ਸਰਬ ਉਪਾਏ, ਕਈਕੋਟ ਪਾਥਰ ਬਿਰਖ ਨੇ ਬਜਾਏ, ਕਈਕੋਟ ਪਵਨ ਪਾਣੀ ਬੈਸੰਤਰ, ਕਈਕੋਟ ਦੇਸ ਭੂਮੰਡਲ, ਕਈਕੋਟ ਸਸੀਅਰ ਸੂਰ ਨਖੇਤਰ, ਕਈਕੋਟ ਦੇਵ ਦਾਨਵ ਇੰਦਰ ਸੇਰੇ ਸ਼ਤਰ, ਸਗਲ ਸਮੱਗਰੀ ਅਪਣੇ ਸੂਤ ਧਾਰੇ, ਨਾਨਕ ਜਿਸ ਜਿਸ ਭਾਵ ਹੈ ਤਿਸ ਤਿਸ ਨਿਸਤਾਰੈ, ਕਈਕੋਟ ਰਾਜਸਥਾਮ ਸਤ, ਕਈਕੋਟ ਵੇਦ ਪੁਰਾਣ ਸਿਮਰਤਰ ਸ਼ਾਸਤ, ਕਈਕੋਟ ਕੀ ਰਤਨ ਸਮੁੰਦ, ਕਈਕੋਟ ਨਾਨਾ ਪ੍ਰਕਾਰ ਜੰਤ, ਕਈਕੋਟ ਕੀਏ ਚਿਰ ਜੀਵੇ, ਕਈਕੋਟ ਗਿਰੀ ਮੇਰ ਸਵਰਨ ਥੀਵੇ, ਕਈਕੋਟ ਜਕੇ ਕਨਰ ਪਿਸਾਚ, ਕਈਕੋਟ ਭੂਤ ਪ੍ਰੇ ਸੂਕਰ ਮਿਰਗਾਚ, ਸਭਤੇ ਨੇਰਾ ਸਭ ਹੂੰ ਤੇ ਦੂਰ, ਨਾਨਕਾ ਅਲਿਪਤ ਰਿਆ ਭਰਪੂਰ, ਕਈਕੋਟ ਪਾਤਾਲ ਕੇ ਵਾਸੀ, ਕਈਕੋਟ ਨਰਕ ਸੁਰਗ ਨਿਵਾਸੀ, ਕਈਕੋਟ ਜਨਮੇ ਜੀਵੇ ਮਰੇ, ਕਈਕੋਟ ਬਹੁ ਜੂਨੀ ਫਿਰੇ, ਕਈਕੋਟ ਬੈਠਤ ਹੀ ਖਾਏ, ਕਈਕੋਟ ਘਾਲੇ ਥਕ ਪਾਹੇ, ਕਈਕੋਟ ਕੀਏ ਧਨਵੰਦ, ਕਈ

ਆਪਸ ਕੋ ਜੋ ਭਲਾ ਕਹਾਵੈ ਤਿਸੇ ਭਲਾਈ ਨਿਕਟ ਨ ਆਵੈ। ਸਰਬ ਕੀ ਦੇਨ ਜਾ ਕਾ ਮਨ ਹੋਏ ਕਹੁ ਨਾਨਕ ਥਾ ਕੀ ਨਿਰਮਲ ਸੋਏ। ਜਬ ਲਗ ਜਾਣਾ ਹੈ ਮੁਝਦੇ ਕੁਛ ਕਸ਼ ਹੋਏ, ਤਬ ਇਸਕੋ ਸੁਖ ਨਾਹੀ ਕੋਏ। ਜਬੇ ਜਾਣੇ ਮੈਂ ਕੁਛ ਕਰਤਾ, ਤਬ ਲਗ ਗਰਭ ਜੋਨ ਮੈਂ ਫਿਰਤਾ। ਜਬ ਧਾਰੇ ਕੋ ਬੈਰੀ ਮੀ, ਤਬ ਲਗ ਨੇ ਚਲ ਨਾਈ ਚੀ। ਜਬ ਲਗ ਮੋਹ ਮਗਨ ਸੰਘਾਏ, ਤਬ ਲਗ ਧਰਮ ਰਾਏ ਦੇਸ ਜਾਏ। ਪ੍ਰਭ ਕਿਰਪਾ

ਬਿਲ ਲਾਏ ਜੋ ਜਲ ਵੀ ਹੋਣ ਮਛਲੀ ਤੜਫੜਾਏ। ਸੰਗਾ ਦੁਖੀ ਭੁੱਖਾ ਨਹੀਂ ਰਾਜਾ ਜੋ ਪਾਵਕ ਇੰਦਰ ਨਹੀਂ ਧਰਾਪੈ। ਸੰਗਾ ਦੁਖੀ ਛੁਟੇ ਅਕੇਲਾ ਜੋ ਬਵਾੜ ਤੇ ਲਖੇਤ ਮਾਏ ਦੁਹੇਲਾ। ਸੰਗਾ ਦੁਖੀ ਧਰਮ ਦੇ ਰਹਿਤ ਸੰਗਾ ਦੁਖੀ ਸਦਮਥਿਆ ਕਹਿਤ। ਕਿਰਤ ਨੰਦਾ ਗਾ ਤੁਰੀ ਭਇਆ ਨਾਨਕ ਜੋ ਤਿਸ ਭਾਵੇ ਸੋਈ ਥਿਆ। ਸੰਗੇ ਦੁਖੀ ਕੋ ਵਿਗੜ ਸੰਗਾ ਦੁਖੀ ਵਿਗੜ ਪੋਏ ਜਾਏ। ਸੰਗੇ ਦੁਖੀ ਕੋ ਦਰਗਹਿ ਮਿਲੇ ਸਜਾਏ। ਸੰਗਾ ਦੁਖੀ ਸਦਾ ਸਹਿ ਗਾਈਏ ਸੰਗਾ ਦੁਖੀ ਨਾ ਭਰੇ ਨਾ ਜੀਵਾਈਏ। ਸੰਗੇ ਦੁਖੀ ਕੀ ਪੁਜੇ ਨਾ ਆਸਾ ਸੰਗਾ ਦੁਖੀ ਉੱਠ ਚੱਲੇ ਨਿਰਾਸਾ। ਸੰਗਾ ਦੁੱਖ ਨਾ ਦੁਸ਼ਟਾ ਕੋਇ ਜੈਸਾ ਭਾਵੈ ਤੈਸਾ ਕੋਈ ਹੋਏ। ਭਇਆ ਕਿਰਤ ਨਾ ਮਿਟੇ ਕੋਏ ਨਾਨਕ ਜਾਨੈ ਸੱਚਾ ਸੋਏ। ਸਭ ਘਟ ਤਿਸਕੇ ਉਹ ਕਰਨੇ ਹਾਰ ਸਦਾ ਸਦਾ ਤਿਸਕੋ ਨਮਸਕਾਰ। ਪ੍ਰਭ ਕੀ ਉਸਤ ਕਰੋ ਦਿਨ ਰਾਤ ਤਿਸੇ ਧਿਆਵੋ ਸਾਧ ਕੇ ਰਹਾ। ਸਭ ਕੁਛ ਵਰਤੈ ਤਿਸਕਾ ਕੀਆ ਜੈਸਾ ਕਰੇ ਤੈਸਾ ਕੋ ਥੀਆ।

ਧੰਨ ਗਏ ਸਭ ਗੋਹੇ ਮਖੂਜਲ ਹਰ ਦਰ ਗਏ ਸੋਏ ਏ ਬਾਬਾਰ ਵਰਲਾਵਾ ਬਾਰੇ ਨਾਨਕ ਤਾ ਗਏ ਸਤ ਬਲਹਾਰ ਚਰਨ ਸਾਧ ਗਏ ਧੋਏ ਧੋਏ ਪਿਓਰ ਸਾਧੂ ਆਪਣਾ ਜੀਉ ਸਾਧ ਕੀ ਧੂਰ ਕਰੋ ਇਸ਼ਨਾਨ ਸਾਧ ਪਰ ਜਾਈਏ ਗੁਰਬਾਨ ਸਾਧ ਸੇਵਾ ਵਡਭਾਗੀ ਪਾਈਏ ਸਾਧ ਸੰਗਰ ਕੀਰਤਨ ਗਾਈਏ ਅਨਕ ਵਿਘਨ ਤੇ ਸਾਧੂ ਰਾਖੇ ਹਰ ਗੁਣ ਗਾਏ ਅੰਮ੍ਰਿਤ ਰਚਾਖੇ ਓਟ ਗਈ ਸੰਤੇ ਅੰਦਰ ਆਇਆ ਸਰਬ ਸੁਖ ਨਾਨਕ ਤੇ ਪਾਇਆ ਮ੍ਰਿਤਕ ਕੋ ਜੀਵਾ ਲਣਹਾਰ ਭੁੱਖੇ ਕੋ ਦੇਵਤ ਆਧਾਰ ਸਰਬ ਨਿਧਾਨ ਜਾ

ਗੁੰਦੇ ਪ੍ਰਭਿੰਨ ਸੇ ਬੁਝਾਏ ਨਾਨਕਾਜ ਸੋਭੈ ਸੁਪ੍ਰਸੰਨ ਅਸ਼ਟਪਦੀ ਅਭਿਨਾਸੀ ਪ੍ਰਮਨ ਮੇ ਰਾਗ ਮਾਨੁਕੀ ਤੂੰ ਪ੍ਰੀਤਿਆਗ ਤਿਸਤੇ ਪਰਾ ਨਾਹੀਂ ਕੁਛ ਕੋਏ ਸਰਵ ਨਿਰੰਤਰ ਏਕੋ ਸੋਏ।

ਨੇ ਹੋਰ ਅੰਦਰੋਂ ਮੰਗਲ ਸਤ ਜਾ ਕੇ ਸਰਬ ਥੋਕ ਸੁਣੀਏ ਘਰ ਤਾਂ ਕਹਿ ਰਾਜ ਮੈਂ ਰਾਜ ਜੋਗ ਮੈਂ ਜੋਗੀ ਤਾਂ ਮੈਂ ਤਵੀਸਰ ਗ੍ਰਸਤ ਮੈਂ ਭੋਗੀ ਧਿਆਏ ਧਿਆਏ ਭਗਤ ਸੁਖ ਪਾਇਆ ਨਾਨਕ ਸਿਰ ਸੁਰਗਾ ਕਿਰਿਆ ਅੰਤ ਨਾ ਪਾਇਆ।

ਨਾਮ ਕੇ ਧਾਰੇ ਸਿਮਰਤ ਵੇਦ ਪੁਰਾਨ, ਨਾਮ ਕੇ ਧਾਰੇ ਸੁਨਣ ਗਿਆਨ, ਧਿਆਨ ਨਾਮ ਕੇ ਧਾਰੇ ਆਗਾਸ ਪਾਤਾਲ, ਨਾਮ ਕੇ ਧਾਰੇ ਸਗਲ ਆਕਾਰ, ਨਾਮ ਕੇ ਧਾਰੇ ਪੁਰੀਆਂ ਸਭ ਭਵਨ, ਨਾਮ ਕੇ ਸੰਗ ਉਤਰੇ ਸੁਨ ਸ੍ਰਵਨ ਕਰ ਕਿਰਪਾ ਸਭਨੇ ਨਾਮ ਲਾਏ, ਨਾਨਕ ਚੌਥੇ ਪਦਮੇ ਸੂ ਜਾਨਗਤ ਪਾਏ, ਰੂਪ ਸਤ ਜਾਕਾ ਸਤ ਸਥਾਨ, ਪੁਰਖ ਸਤ ਕੇਵਲ ਪ੍ਰਧਾਨ, ਕਰਤੂਤ ਸਤ ਸਤ ਜਾਕੀ ਬਾਣੀ, ਸਤਿਪੁਰਖ ਸਭ ਮਾਏ ਸਵਾਣੀ, ਸਤ ਕਰਮ ਜਾਕੀ ਰਚਨਾ।

ਨਾਨਕੋ ਸੀਵੇ ਸੱਚ ਅਸ਼ਟਪਦੀ ਚਰਨ ਸਤ ਸਤ ਪ੍ਰਸਨਹਾਰ ਪੂਜਾ ਸਤ ਸਾ ਸੇਵਦਾਰ ਦਰਸ਼ਨ ਸਤ ਸਾ ਪੇਖਨਹਾਰ ਨਾਮ ਸਤ ਸਤ ਅਮਨਹਾਰ ਆਪ ਸਤ ਸਤ ਸਤ ਸਭ ਧਾਰ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭਗਤਾ ਸੁਰਤ ਸਤ ਸਤ ਸਤ ਜਸ ਸੁਨ ਤਬ ਜਨਾਰਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤਿ ਸ਼੍ਰੀ ਹਿਰਦੇ ਜਨ ਮਾਨਿਆ ਕਰਨ ਕਰਾਮ ਦਿਨ ਮੂਲ ਪਛਾਣਿਆ ਜਾ ਕੇ ਹਿਰਦੇ ਵਿਸ਼ਵਾਸ ਪ੍ਰਭਾਇਆ ਪ੍ਰਭ ਤਤ ਗਿਆਨ ਤਸ ਮਨ ਪ੍ਰਗਟਾਇਆ।

ਪੂਜੋ ਸਦ ਪੈਰਾ ਸਲੋਕ ਸਤਿਪੁਰਖ ਜੇ ਨਾ ਜਾਣਿਆ ਸਤਿਗੁਰ ਤਿਸਗਾ ਨਾਉ ਤਿਸਗਾ ਸੰਗ ਸਿੱਖ ਉਦਰੈ ਨਾਨਕ ਹਰ ਗੁਣ ਗਾਉ ਅਸ਼ਟਪਦੀ ਸਤਿਗੁਰ ਸਿੱਖੀ ਕਰੈ ਪ੍ਰਤਪਾਲ ਸੇਵਾ ਗਉ ਗੁਰ ਸਦਾ ਦਿਆਲ ਸੇਖੀ ਗੁਰ ਦੁਰਮਤ ਮਲ ਹਿਰਾ ਗੁਰਬਚਨੀ ਹਰ ਨਾਮ ਉਚਰੈ ਸਤਿਗੁਰ ਸਿੱਖੇ ਬੰਧਨ ਘਟੈ ਗੁਰਕਾ ਸਿੱਖ ਬਿਗਾੜ ਤੇ ਹਟੈ ਸਤਿਗੁਰ ਸਿੱਖੋ ਨਾਮ ਧੰਦੇ ਗੁਰਕਾ ਸਿੱਖ ਵਡਭਾਗੀ ਹੇ ਸਤਿਗੁਰ ਸਿੱਖ ਹਲਤ ਫਲ ਸਵਾਰੇ ਨਾਨਕ ਸਤਿਗੁਰ ਸਿੱਖੋ ਜੀ ਨਾਲ ਸੰਭਾਰੈ ਗੁਰਗੈ ਗ੍ਰਹਿ ਸੇਵਕ ਜੋ ਰਹੇ ਗੁਰ ਕੀ ਆਗਿਆ ਮਨ ਮਹਿ ਸਹਾਇ ਆਪ ਸਗੋ ਕਰ ਕਾਸ਼ਨਾ ਜਨਾਵੇ ਹਰ ਹਰ ਨਾਮ ਹਿਰਦੈ ਸਤਿ ਆਵੇ ਮਨ ਵਿਚੈ ਸਤਿਗੁਰ ਕੈ ਪਾਤ ਸੇਵਕ ਏ ਕਾਰਜ ਰਾ ਸੇਵਾ ਕਰ ਤੁਏ ਨੇ ਕਾਮੀ ਤਿਸਗੋਤ ਪ੍ਰਾਪ ਸਵਾਮੀ ਆਪਣੀ ਕਿਰਪਾ ਸੇ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ ਬੀਸ ਬਿਸਵੇ ਗੁਰ ਕਾ ਮਨ ਮਾਨੇ ਸੋ ਸੇਵਕ ਪਰਮੇਸ਼ਵਰ ਕੀ ਕਥ ਜਾਣੇ ਸੋ ਸਤਿਗੁਰ ਜਿਸਰ

ਬੜਭਾਗੀ ਪਾਈਐ ਸਬਲ ਦਰਸ਼ਨ ਵੇਖਤ ਪੁਨੀਤ ਪਰਸਤ ਚਰਨ ਗਤ ਨਿਰਮਲ ਰੀਤ ਭੇਟ ਸੰਗਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗੇ ਗਵੇ ਸੁਨਗਰ ਵਚਨ ਕਰਨ ਆਗਾਨੇ ਮਨ ਸੰਤੋਖ ਆਤਮ ਪਤਿਆਨੇ ਪੂਰਾ ਗੁਰਖਿਓ ਜਾਕਾ ਮੰਤ੍ਰ ਅਮਰ ਦਿਸ਼ਟ ਵੇਖੇ ਹੋਏ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵਿਤ ਲਏ ਮਿਲਾਏ ਜੇ ਬਾਏ ਗੁਰਸਤਨੇਕ ਸਤਿਪੁਰਖ ਪੂਰਨ ਵਿਵੇਕ ਕਾਹੂ ਬੋਲਾ ਪਹੁੰਚਤ ਪ੍ਰਾਣੀ ਅਗਮ ਅਗੋਚਰ ਪ੍ਰਾਪ ਨਿਰਬਾਨੀ ਨਿਰਾਹਾਰ ਨਿਰਵੈਰ ਸੁਦਾਈ ਤਾਂ ਕਿ ਕੀਮਤ ਗਿਣੇ ਨਾ ਪਾਏ ਅਨਕ ਭਗਤ ਬੰਦਨਿਤ ਕਰਾਹੈ ਚਰਨ ਕਮਲ ਹਿਰਦੈ ਸਿਮਰੇ ਸਤਿਵਲਿਹਾਰੀ ਸਤਿਗੁਰ ਅਪਨੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ ਇਹ ਹਰ ਰਸ ਪਾਵੇ ਜਨ ਗੋਏ ਅੰਮ੍ਰਿਤ ਪੀਵੇ ਅੰਮ੍ਰਿਤ ਸੋ ਹੋਏ।

ਪ੍ਰਗਾਸੇ ਨਾਨਕ ਪਰਮੋ ਦੁਖ ਤੈਤੇ ਨਾਸੇ ਤਪਤਮਾਏ ਠਾਂਡ ਬਰਤਾਈ ਅੰਤ ਬਿਆਹ ਦੁਖ ਨਾਠੇ ਭਾਈ ਜਨਮ ਮਰਨ ਗੇ ਮਿਟਿਆ ਦੇਸੇ ਸਾਧੂ ਕੇ ਪੂਰਨ ਉਪਦੇਸੇ ਭਾਉ ਚੁਕਾ ਨਿਰਭਉ ਬਸੇ ਸਗਲ ਵਿਆਦ ਮੰਥੇ ਖੈ ਨਸੇ ਜਿਸਗਾ ਸਾਧਨ ਕਿਰਪਾ ਧਾਰੀ ਸਾਧ ਸੰਗ ਜਮ ਨਾਮ ਮੁਰਾਰੀ ਤਿਤ ਪਾਈ ਚੁਕੇ ਭ੍ਰਮ ਗਵਨ ਸੁਨ ਨਾਨਕ ਹਰ ਹਰ ਜਸ ਸਰਵਨ ਨਿਰਗੁਣ ਆਪ ਸਰਗੁਣ ਵੀ ਓਹੀ ਕਲਾ ਧਾਰ ਦਿਨ ਸਗਰੀ ਬੋਹੀ ਆਪਣੇ ਚਰਿਤ ਪ੍ਰਭ ਆਪ ਬਣਾਏ ਆਪਣੀ ਕੀਮਤ ਆਪੇ ਪਾਏ ਅਰਬਿੰਦ ਦੂਜਾ ਨਾਹੀ ਗੋਏ ਸਰਬ ਨਿਰੰਤਰ ਏਕੋ ਸੋਏ ਓਤ ਬੋਧ ਰਵਿਆ ਰੂਪ ਰੰਗ ਭਏ ਪ੍ਰਗਾ ਸਾਧ ਕੈ ਸੰਗ ਰਚ ਰਚਨਾ ਆਪਣੀ ਗਲ ਧਾਰੀ ਅਨ ਗਵਾਰ ਨਾਨਕ ਬਲਿਹਾਰੀ ਸਲੋਕ ਸਾਥਨਾ ਚਾਲੈ ਬਿਨ ਭਜਨ ਬਿਖਿਆ ਸਗਰੀ ਚਾਰ ਹਰ ਹਰ ਨਾਮ ਕਮਾਵਨਾ ਨਾਨਕ ਏ ਧਨ ਸਾਰ ਅਸ਼ਟਪਦੀ ਸੰਜਨਾ ਮਿਲ ਕਰੋ ਵਿਚਾਰ ਏਕ ਸਿਮਰ ਨਾਮ ਆਧਾਰ ਅਵਰ ਭਾਵ ਸਮੀਤ ਵਿਸਾਰੋ ਚਰਨ ਕਮਲ ਰਿਦਮੈ ਉਰਧਾਰ ਕਰਨ ਕਾਰਨ ਸੋ ਬ੍ਰਹਮ ਸਭ ਕਰਨ ਕਾਰਨ ਸੋ ਪ੍ਰਭ ਸਮਰਥ ਦ੍ਰਿੜਕਰ ਗਹ ਹੋ ਨਾਮ ਹਰਵਥ ਏ ਧਨ ਸੰਚੋਭ ਭਗਵੰਤ ਸੰਜਨਾ ਕਾ ਨਿਰਮਲ ਮੰਤ ਏ ਗਾਸ ਰਾਖੋ ਮਨ ਮਾਹੇ ਸਰਬ ਰੋਗ ਨਾਨਕ ਮਿਟ ਜਾਹੇ ਜਿਸ ਧਨ ਕੋ ਚਾਰ ਗੁਣ ਟੁੱਟ ਧਾਵੇ ਸੋ ਤਨ ਹਰ ਸੇਵਾ ਤੇ ਪਾਵੇ ਜਿਸ ਸੁਖੋ ਨਿਦਮਾਸ਼ੇ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਜਿਸ ਸੋਭਾ ਕੋ ਕਰੇ ਭਲੀ ਕਰਨੀ ਸਾ ਸੋਭਾ ਬਜ ਹਰ ਕੀ ਸਰਣੀ ਅਨੁਕ ਪਾਵੀ ਰੋਗ ਨਾ ਜਾਏ ਰੋਗ ਮਿਟੇ ਹਰ ਅਵ ਖਦਲਾਏ ਸਰਬ ਨਿਧਾਨ ਮੇਰ ਨਾਮ ਨਿਧਾਨ ਜਪ ਨਾਨਕ ਦਰਗੇ ਪਰਵਾਨ ਮਨ ਪ੍ਰਬੁੱਧ ਵਰ ਕੇ ਰਾਏ ਦੈਤ ਸਥਾਪਿਤ ਆਵਾ ਠਾਏ ਦਾਗੋ ਬਿਘਨ ਨਾ ਲਾਗੈ ਗੋਏ ਜਾਗੈ ਹਿਰਦੈ ਬਸੇ ਹਰ ਸੋਏ ਕਲਤਾ ਤੀ ਠਾਂਡਾ ਹਰ ਨਾਉ ਸਿਮਰ ਸਿਮਰ ਸਦਾ ਸੁਖ ਪਾਓ ਪੋਬਿਨਸੇ ਪੂਰਨ ਹੋਏ ਆਸ ਭਗਤ ਪਾਇਆ ਤੰਬਰਗਾਸ ਤਿਤਕਰ ਜਾਏ ਬਸੇ ਅਬਨਾਸੀ ਗਵਨਾਨ ਕਾਟੀ ਜੰਫਾਸੀ

ਫਿਰਤ ਫਿਰਤ ਪ੍ਰਭ ਆਇਆ ਪਰਿਆ ਤਉ ਸਰਣਾਏ, ਨਾਨਕ ਹੀ ਪ੍ਰਭ ਬੇਰਤੀ ਆਪਣੀ ਭਗਤੀ ਲਾਏ। ਅਸ਼ਟਪਦੀ ਜਾਚਕ ਜਨ ਜਾਚਾ ਪ੍ਰਭ ਦਾਨ ਕਰ ਕਿਰਪਾ ਦੇਵੋ ਹਰਨਾਮ ਸਾਜਨਾ ਕੀ ਮਾਂਗੋ ਧੂਰ ਪਾਰ ਬ੍ਰਹਮੇ ਸਰਦਾਪੁਰ ਸਦਾ ਸਦਾ ਪ੍ਰਭ ਕੇ ਗੁਣ ਗਾਵੋ ਸਾ ਸਾਧ ਪ੍ਰਭ ਤੁਮੇ ਦਿਆਵੋ ਚਰਨ ਕਮ

ਸਭ ਤਿਆਗ ਅੰਤਰ ਪ੍ਰਕਾਸ਼ ਅੰਦਰ ਨਿਵਲਾਗ ਵਡਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸੁਖ ਹੋਏ ਸੇਵਕ ਕੀ ਮਨਸਾ ਪੂਰੀ ਬਈ ਸਤਿਗੁਰ ਤੇ ਨਿਰਮਲ ਵੱਤ ਲਈ ਜਨ ਕੋ ਪ੍ਰਭ ਹੋਇਓ ਦਿਆਲ ਸੇਵਕ ਕਿਨੂੰ ਸਦਾ ਨਿਹਾਲ ਬੰਧਨ ਕਾਢ ਮੁਖ ਜਨ ਭਇਆ ਜਨਮ ਮਰਨ ਦੁਖ ਭਰਮ ਗਿਆ ਇਸ਼ ਪੁੰਨੀ ਸਰਦਾਸ ਪੂਰੀ ਰਵ ਰਿਆ ਸਤਸੰਗ ਹਜ਼ੂਰੀ

ਕਹੂ ਨਰਕੋ ਸੁਰਗ ਬਿਨਸ਼ਾਵਤ ਆਲ ਜਾਲ ਮਾਇਆ ਜੰਜਾਲ ਮੈਂ ਮੋਹ ਭਰਮ ਵੈਪਾਰ ਦੂਖ ਸੁਖ ਮਾਨ ਅਪਮਾਨ ਅਨਕ ਪ੍ਰਕਾਰ ਕੀ ਬਖਿਆਨ ਆਪਣ ਖੇਲ ਆਪ ਕਰ ਦੇਖੇ ਖੇਲ ਸੰਘੋਸ਼ ਹੈ ਤਾਂ ਨਾਨਕ ਏਕਾ ਜ ਅਵਗਤ ਭਗਤ ਹੈ।

ਪੂਜੈ ਪਰਮ ਪਦ ਪਾਈ। ਇਸ ਤੇ ਉਪਰ ਨਹੀਂ ਵਿਚਾਰ, ਜਾ ਕੇ ਮਨ ਵਸਿਆ ਨਿਰੰਕਾਰ। ਬੰਧਨ ਤੋਰ ਭਏ ਨਿਰਭੈ, ਰੰਧਨ ਪੂਜੇ ਗੁਰ ਕੇ ਪੈਰੇ। ਲੋਕ ਸੁਖੀ ਪਰਲੋਕ ਸੁਹੇਲੇ, ਨਾਨਕ ਘਰ ਪਰ ਵਿਆਪੇ ਮੇਲੇ। ਸਾ ਸੰਗ ਮਿਲ ਕਰੋ ਆਨੰਦ, ਗੁਣ ਗਾਉ ਪਰ ਪਰਮਾਨੰਦ। ਰਾਮ ਨਾਮ ਤਦ ਕਰੋ ਵਿਚਾਰ, ਦੁਰਲਭ ਦੇਗਾ ਕਰੋ ਉਧਾਰ। ਅੰਮ੍ਰਿਤ ਬਚਨ ਅਰਗੇ ਗੁਣ ਗਾਉ ਪਰ ਅੰਤਰਨ ਕਾ ਇਹਾ ਸੁਭਾਉ। ਆਠ ਪੈਰ ਪਰ ਪੇਖੋ ਨੇਰਾ, ਮਿਟਿਆ ਗਿਆਨ ਮਨਸੇ ਅੰਧੇਰਾ। ਸੁਨਮਦੇ ਸਿਰ ਤੇ ਬਸਾਵੋ ਮਨ ਛੇ, ਨਾਨਕ ਬਲ ਪਾਵੋ ਹਾਲਤ ਪਲ ਦੁਆਰੇ ਉਸਵਾਰ। ਰਾਮ ਨਾਮ ਅੰਤਰ ਉਧਾਰ, ਪੂਰੇ ਗੁਰ ਕੀ ਪੂਰੀ ਦੀਖਿਆ। ਜਿਸ ਮਨ ਬਸ ਸਾਜ ਪ੍ਰੀਖਿਆ, ਮੰਤਨ ਨਾਮ ਜਪੋ ਲਿਵਲਾਏ। ਦੁਖ ਦਰਦ ਮੰਤੇ ਭਉ ਜਾਏ,

ਪ੍ਰਭ ਕਿਰਪਾ ਤੇ ਪ੍ਰਾਣੀ ਛੁਟਾ ਜਿਸ ਪ੍ਰਭ ਰਾਖੇ ਤਿਸ ਨਾਹੀ ਦੁਖ ਨਾਮ ਜਪਤ ਮਨੋ ਅਸੂਖ ਚਿੰਤਾ ਜਾਏ ਮਟੈ ਅਹੰਕਾਰ ਤਿਸ ਜਨ ਕੋ ਕਹੇ ਨਾ ਪਹੁੰਚਨ ਹਾਰ ਸਿਰ ਪਰ ਠਾਡਾ ਗੁਰਸੂਰਾ ਨਾਨਕ ਤਾਕੇ ਕਾਰਜ ਪੂਰਾ ਮਤ ਪੂਰੀ ਅੰਮ੍ਰਿਤ ਜਾ ਕੇ ਦ੍ਰਿਸ਼ ਦਰਸ਼ਨ ਪੇਖਤ ਉਦਰਤ ਸ੍ਰੇਸ਼ਟ ਚਰਨ ਕਮਲ ਜਾ ਕੇ ਅਨੂਪ ਸਬਰ ਦਰਸ਼ਨ ਸੁੰਦਰ ਹਰ ਰੂਪ ਧਨ ਸੇਵਾ ਸੇਵਕ ਪ੍ਰਵਾਨ ਅੰਦਰ ਜਾਮੀ ਪੁਰਖ ਪ੍ਰਧਾਨ ਜਿਸ ਮਨ ਵਸੇ ਸੋਤ ਨਿਹਾਲ ਤਾਕੇ ਨਿਗੜਨ ਆਪਦ ਕਾਲ ਅਮਰ ਬਹੇ ਅਮਰਾਵਤ ਪਾਇਆ ਸਾ ਸੰਗ ਨਾਨਕ ਕਰਤਿਆ।

ਮੋਹਨ ਸਰਬ ਜੋਤ ਮੈਂ ਜਾਕੀ ਜੋਤ ਧਾਰਿਓ ਸਵਾਮੀ ਓਤ ਬੋਧ ਗੁਰਪ੍ਰਸਾਦ ਬ੍ਰਹਮ ਕਾ ਨਾਸ ਨਾਨਕ ਤਿਨਮੈ ਵਿਸਾਸ ਸੰਜਨਾ ਕਾ ਵੇਖਣ ਸਭ ਬ੍ਰਹਮ ਸੰਜਨਾ ਕੈ ਹਿਰਦੈ ਸਭ ਧਰਮ ਸੰਜਨਾ ਸੁਣੈ ਸੁਭਜਨ ਸਰਬ।

ਤਨ ਤੇ ਸਦਾ ਸੁਖ ਹੋਏ, ਆਪ ਮਿਲਾਏ ਲਏ ਪ੍ਰਭ ਸੋਏ। ਉਹ ਧਨਵੰਤ ਕੁਲਵੰਤ ਪਤਵੰਤ, ਜੀਵਨ ਮੁਕਤ ਜਸਰਦਾ ਭਗਵੰਤ। ਧਨ ਧਨ ਧਨ ਜਨ ਆਇਆ, ਜਿਸ ਵਲ ਸਾ ਸਭ ਜਗਤ।

ਅਸ਼ਟਪਦੀ ਪੂਰੇ ਗੁਰ ਕਾ ਸੁਨ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇਖ ਸਾਧ ਸਾਧ ਸਿਮਰੋ ਗੋਬਿੰਦ ਮਨ ਅੰਦਰ ਕੀ ਉਤਰੇ ਚਿੰਦ ਆਸਨ ਤਿਆਗੋ ਤਰੰਗ ਸੰਧਨਾ ਕੀ ਧੂਰ ਮਨ ਮੰਗ ਆਪ ਛੋੜ ਬੇਨਤੀ ਕਰੋ ਸਾਧ ਸੰਗ ਅਗਨ ਸਾਹ ਕਰਤ ਰਹੋ।

ਸੰਗ ਲੈਨ ਸੁਪ੍ਰਸੰਨ ਭਏ ਗੁਰਦੇਵ ਪੂਰਨੋਏ ਸੇਵਕ ਕੀ ਸੇਵ ਆਲ ਜੰਜਾਲ ਬਿਗਾਰ ਤੇ ਰਹਿਤੇ ਰਾਮ ਨਾਮ ਸੁੰਦਰਸਨਾ ਕਹਿਤੇ ਕਰ ਪ੍ਰਸਾਦ ਦਿਆ ਪ੍ਰਭਧਾਰੀ ਨਾਨਕ ਨਿਭੀ ਖੇਪ ਹਮਾਰੀ ਪ੍ਰਭ ਕੀ ਉਸਤਤ ਕਰੋ ਦਾ ਸੰਤ ਮੀਤ ਸਾਵਧਾਨ ਏਕਾਗਰ ਚੀਤ ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਵਸੇ ਸੋਤ ਨਿਧਾਨ ਸਰਬਿੱਛਾ ਤਾ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੇ ਊਚ ਪਾਇਆ ਸਥਾਨ ਬਾਰ ਨ ਹੋਵੇ ਆਮਨ ਜਾਨ ਅਰਤਨ ਖਾਟ ਚਲੈ ਜਨ ਸੋਏ ਨਾਨਕ ਜਿਸੇ ਪ੍ਰਾਪਤ ਹੋਏ ਖੇਮ ਸਾਂਤ ਰਿਦ ਨਾਮ ਰਿਦ ਬੁੱਧ ਗਿਆਨ ਸਰਬਤਾ ਸਿੱਧ ਵਿਦਿਆ ਤਪ ਯੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉੱਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਗਾਸ ਸਭ ਗੇ ਮੱਧ ਸਗਲ ਤੇ ਉਦਾਸ ਸੁੰਦਰ ਚਤੁਰ ਤਤ ਕਾ ਬੇਤਾ ਸਮਦਰਸੀ ਏਕ ਦ੍ਰਿਸ਼ਟੇਤਾ ਇਹ ਫਲ ਇਸ ਜਨ ਕੈ ਮੁਖ ਭਨੇ ਗੁਰੂ ਨਾਨਕ ਨਾਮ ਬਚਨ ਮਨ ਸੁਣੇ ਇਹੋ ਨਿਧਾਨ ਜਪੈ ਮਨ ਕੋਏ ਸਭ ਜੁਗ ਮੈਂ ਤਾਗੀਗਤ ਹੋਏ ਗੁਣ ਗੋਬਿੰਦ ਨਾਮ ਧੁਨ ਬਾਣੀ

ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਣ ਜਿਹ ਰੂਪ ਰੰਗ ਅਰ ਰੇਖ ਪੇਹ ਕਉ ਕਹਿ ਨਾ ਸਕਤ ਕਿਹ ਅਚਲ ਮੂਰਤਿ ਅਨਭਉ ਪ੍ਰਕਾਸ਼ ਅੰਮਿਤੋਜ ਕਹਿਜੈ ਕੋਟ ਇੰਦਰ ਇੰਦਰਾਨ ਸਾਹੇ ਸਹਾਨ ਗਨਿਜੈ ਤਿਰਪਹਮਹੀ ਪਸੁਰ ਨਰ ਅਸੁਰ।

ਅਗੰਜੇ ਲੇਖੇ ਭਜੰਗ ਪ੍ਰਿਆਤ ਛੰਦ ਨੁਮਾਹਤਰ ਪ੍ਰਨਾਮੇ ਸੁਮਾਹਤਰ ਪ੍ਰਨਾਸੇ ਅਗੰਜਲ ਨਾਮੇ ਸੁਮਾਹਤੁਲ ਨਿਵਾਸੇ ਨਿਰਕਾਮੰ ਬੇਭੂਤੇ ਸੁਮਾਹਤਲ ਸਰੂਪੇ ਕੁਕਰਮੰ ਪ੍ਰਨਾਸੀ ਸੁਧਰਮੰ ਬੇਭੂਤੇ ਸਦਾ ਸਚਦਾਨੰਦ ਸਤਰੰਗ ਪ੍ਰਨਾਸੀ ਕਰੀਮਲ ਕੁਨਿੰਦਾ ਸੁਮਾਹਤੁਲ ਨਿਵਾਸੀ ਅਜੈ ਬਿਭੂਤੇ ਗਜੈ ਗਨੀਮੇ ਹਰਿਯੰ ਕਰਿਯੰ ਕਰੀਮਹੀਮੇ ਚਤੁਰ ਚੱਕਰ ਵਰਤੀ ਚਤੁਰ ਚੱਕਰ ਭੁਗਤੇ ਸੋਯੰ ਪੁੰਗ ਸੁਭੁੰਗ ਸਰਬਦਾ ਸਰਬਯੁਗਤੇ ਸੋਯੰ ਪੁੰਗ ਸੁਭੁੰਗ

ਤਨੇ ਵਾਰੇ ਭਾਰੀ ਭਜਾਨ ਕੇ ਭੂਹ ਪਲੀ ਬਿਦ ਨਿਆਵ ਸੀ ਨਿਆਵਤ ਸੀ ਨਜਾਦ ਵਿਚਾਰੇ ਤੇ ਪਹਿ ਤੋ ਕਹਾ ਪਹਿ ਭੂਹ ਤੰਦ ਕੋ ਨਾ ਗਹੀ ਪਾਏ ਪਧਾਰੇ ਜੀਤ ਫਿਰੇ ਸਭ ਦੇ ਦਿਸਾਨ ਕੋ ਬਾਜਤ ਢੋਲ ਮਿਰਦੰਗ ਨੰਗਾਰੇ ਗੁੰਜਤ ਗੁੰਜਤ ਗੂੜ ਗਜਾਨ ਕੇ ਸੁੰਦਰ ਹੀ ਸਤਹੀ ਹੈ ਰਾਜ ਹਜਾਰੇ ਭੂਤ ਭਵਿਖ ਭਵਾਨ ਕੇ ਭੂਤ ਕਾਉਣ ਗਣੇ ਨਹੀਂ ਜਾਤ ਵਿਚਾਰੇ ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨਵੰਤ ਕੋ ਅੰਤ ਕੇ ਧਾਮ ਸਿਧਾਰੇ ਤੀਰਥ ਨਾਨ ਦਇਆ ਦਮਦਾਨ ਸੁਸੰਜਮ ਨੇਮ ਅਨੇਕ ਬਸੇਖੇ ਵੇਦ ਪੁਰਾਣ ਕਿਤੇਵ ਕੁਰਾਨ ਜਮੀਨ ਜਬਾਨ ਸੁਬਾਨ ਕੇ ਪੇਖੇ ਪੌਣ ਅਹਾਰ ਜਤੀ ਜਦ ਧਾਰ ਸਭੇ ਸੋ ਵਿਚਾਰ ਹਜ਼ਾਰ ਕੇ ਦੇਖੇ ਸ੍ਰੀ ਭਗਵਾਨ ਭਜੇ ਬਿਨ ਭੂਪ ਦੇ ਕ੍ਰਤੀ ਬਿਨ ਏਕ ਨ ਲੇਖੇ

ਨਹੀਂ ਪਜਾਇਓ। ਆਦਿ ਅੰਤ ਏਕੇ ਅਵਤਾਰਾ ਸੋਈ ਗੁਰੂ ਸਮਝੀ ਹੋ ਹਮਾਰਾ, ਨਮਸਕਾਰ ਤੁਸੀਂ ਕੋ ਹਮਾਰੀ, ਸਕਲ ਪ੍ਰਜਾ ਨੇ ਆਪ ਸਵਾਰੀ, ਸਿਵਕਨ ਕੋ ਸਭ ਗੁਣ।

ਪਤੇ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਇ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਹੀਆਂ।

ਆਪ ਸੰਤ ਪਿਆ ਰਿਹੋ ਅਕਥ ਕੀ ਕਰੇ ਕਹਾਣੀ, ਕਰੇ ਕਹਾਣੀ ਅਕਥ ਕਹਿਰੀ ਕਿਤ ਦੁਆਰੇ ਪਾਈਏ। ਤਨ ਮਨ ਧਨ ਸਭ ਸਭ ਗੁਰ ਕੋ ਹੁਕਮ ਮਨਹਿ ਪਾਈਏ।

ਦਰਸ਼ਨ ਦੀਦਾਰ ਕੀਤੇ, ਸੁਖਮਨੀ ਸਾਹਿਬ ਦੇ ਜਾਪ, ਪੰਜ ਬਾਣੀਆਂ ਦੇ ਨਿਤਨੇ ਮਤੇ, ਸਾਹਿਬਾਂ ਵੱਲੋਂ ਬਖਸ਼ਣ ਮੁਖ ਵਾਕ ਸਰਵਣ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਾਰਨ ਆਪ ਸੰਗਤਾਂ ਦੀ ਸੇਵਾ ਦਰ ਪ੍ਰਵਾਨ ਕਰਨ, ਭੁੱਲ ਚੁੱਕ ਦੀ ਖਿਮਾ ਬਖਸ਼ਣ। ਸੋ ਆਓ ਹੁਣ ਸ੍ਰੀ ਆਸਾ ਜੀ ਦੇ ਵਾਰ ਦੀ ਕੀਰਤਨ ਤੇ ਰਮਤਾ ਹੋ ਰਹੀ ਹੈ। ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਹਨ ਸਤਿਕਾਰਯੋਗ ਰਾਗੀ ਭਾਈ ਜਸਪਾਲ ਸਿੰਘ ਜੀ, ਸ੍ਰੀ ਪਾਉਂਟਾ ਸਾਹਿਬ ਵਾਲੇ ਅਤੇ ਉਹਨਾਂ ਦਾ ਰਾਗੀ ਜਥਾ। ਸੋ ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ ਜੋ ਇਸ ਵੀਕਐਂਡ 'ਤੇ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਉਹਨਾਂ ਮਹਾਂਪੁਰਸ਼ਾਂ ਦਾ ਜਨਮ ਦਿਹਾੜਾ ਮਨਾਉਂਦਿਆਂ ਹੋਇਆਂ ਸੰਗਤਾਂ ਵੱਲੋਂ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਦੀ ਸੇਵਾ ਹੋ ਰਹੀ ਹੈ, ਸਭ ਸੰਗਤਾਂ ਨੇ ਅੱਜ ਹਾਜ਼ਰੀ ਭਰਨੀ ਜੀ। ਅਤੇ 30 ਅਗਸਤ ਨੂੰ ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉਹਨਾਂ ਦੇ ਸੰਪੂਰਨਤਾ ਦਿਵਸ ਆ ਰਹੇ ਹਨ, ਇਸੇ ਸੰਬੰਧ ਵਿੱਚ ਜੋ ਗੁਰੂ ਘਰ ਵਿਖੇ ਨਿਸ਼ਾਨ ਸਾਹਿਬ ਦੇ ਚੋਲਾ ਸਾਹਿਬ ਦੀ ਸੇਵਾ ਹੋਣੀ ਹੈ, ਨਾਲ ਨਾਲ ਵਿਸ਼ੇਸ਼ ਸਮਾਗਮ ਅਤੇ ਮਹਾਂਪੁਰਸ਼ਾਂ ਦੀਆਂ ਯਾਦ ਮਨਾਈ ਜਾਣੀ ਹੈ। ਸੋ ਆਪ ਸੰਗਤਾਂ ਨੇ ਪਰਿਵਾਰਾਂ ਸਮੇਤ ਹਾਜ਼ਰੀਆਂ ਭਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕੁਦਰ ਜਾਤੀ ਜਿਨ ਸਿਰੰਗੀ ਕੁਦਰ ਜੀ ਜਹਾਨ ਨੇ ਕਿਹਾ ਕੁਦਰਤੀਆਂ ਮਾਨ ਅਪਮਾਨ ਕੁਦਰਤ ਪਾਉਣ ਪਾਣੀ ਬੈ ਸੰਤਰ ਕੁਦਰਤ ਧਰਤੀ ਖਾ ਸਭ ਤੇਰੀ ਕੁਦਰਤ

ਅਸਤੂ ਅੰਦਰ ਬਸਮਾਵੇ ਦੂਜੀ ਹੋਵੇ ਪਾਸ ਸਾਹਿਬ ਸੇਤੀ ਹੁਕਮ ਨਾ ਚੱਲੇ ਕਈ ਬਣੇ ਅਰਦਾਸ ਕੂੜ ਕਮਾਣੇ ਕੂੜੋ ਹੋਵੇ ਨਾਨਕ ਸਿਫਤ ਵਿਗਾਸ।

ਸਾਹਿਬਾਂ ਦੀ ਰਹਿਮਤ ਹੋਈ ਹੈ। ਆਪ ਸੰਗਤਾਂ ਨੇ ਸ੍ਰੀ ਆਸਾ ਕੀ ਵਾਰ ਦੇ ਕੀਰਤਨ ਗੁਰਦੁਆਰਾ ਸਾਹਿਬ ਫ੍ਰੀ ਮੌਨ ਤੋਂ ਸਰਵਣ ਕੀਤੇ ਹਨ। ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਸਨ ਸਤਿਕਾਰਯੋਗ ਰਾਗੀ ਭਾਈ ਜਸਪਾਲ ਸਿੰਘ ਜੀ ਸ੍ਰੀ ਪਾਉਂਟਾ ਸਾਹਿਬ ਵਾਲੇ ਅਤੇ ਰਾਗੀ ਜਥਾ ਸਮੂਹ ਜਥੇ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਸਤਿਗੁਰੂ ਸਾਹਿਬ ਜੀ ਵੱਲੋਂ ਬਖਸ਼ਿਸ਼ ਮੁੱਖ ਵਾਗ ਦੀ ਕਥਾ ਆਪ ਸੰਗਤਾਂ ਨੂੰ ਸਰਵਣ ਕਰਵਾ ਰਹੇ ਸਨ ਸਰਵਣ ਕਰਵਾ ਰਹੇ ਹਨ ਸਤਿਕਾਰਯੋਗ ਗਿਆਨੀ ਗੁਰਮੇਲ ਸਿੰਘ ਜੀ ਦਮਦਮੀ ਟਕਸਾਲ ਵਾਲੇ, ਉਹਨਾਂ ਪਾਸੋਂ ਬੜੇ ਪਿਆਰ ਨਾਲ ਸਰਵਣ ਕਰੀਏ ਜੀ। ਸੋ ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਜੋ ਇਸ ਵੀਕੈਂਡ 'ਤੇ ਸੰਤ ਬਾਬਾ ਅਜੀਤ ਸਿੰਘ ਜੀ ਸਾਲੀ ਵਾਲੇ ਉਹਨਾਂ ਮਹਾਂਪੁਰਸ਼ਾਂ ਦਾ ਜਨਮ ਦਿਹਾੜਾ ਮਨਾਉਂਦਿਆਂ ਹੋਇਆਂ ਪਰਿਵਾਰ ਵੱਲੋਂ ਸ੍ਰੀ ਖੰਡਪਾ ਸਾਹਿਬ ਦੀ ਸੇਵਾ ਹੋ ਰਹੀ ਹੈ, ਸੋ ਪਰਿਵਾਰ ਵੱਲੋਂ ਬੇਨਤੀ ਆਪ ਸੰਗਤਾਂ ਨੂੰ ਆਪ ਜੀ ਨੇ ਵੱਧ ਤੋਂ ਵੱਧ ਹਾਜ਼ਰੀਆਂ ਭਰਨੀਆਂ ਜੀ। ਅਤੇ 30 ਅਗਸਤ ਨੂੰ ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਹੁਣਾਂ ਦੇ ਸੰਪੂਰਨਤਾ ਦਿਵਸ ਆ ਰਹੇ ਹਨ, ਉਸ ਦਿਨ ਜਿੱਥੇ ਵਿਸ਼ੇਸ਼ ਸਮਾਗਮ ਹੋਣੇ ਹਨ, ਨਾਲ ਜੋ ਮਹਾਂਪੁਰਸ਼ਾਂ ਦੀਆਂ ਬਰਸੀਆਂ ਮਨਾਈਆਂ ਜਾਣੀਆਂ ਹਨ, ਨਾਲ ਨਾਲ ਨਿਸ਼ਾਨ ਸਾਹਿਬ ਦੀ ਸੇਵਾ ਚੋਲਾ ਸਾਹਿਬ ਦੀ ਸੇਵਾ ਹੋਣੀ ਹੈ। ਸੋ ਆਪ ਸੰਗਤਾਂ ਨੇ ਵੱਧ ਤੋਂ ਵੱਧ ਗੁਰੂ ਘਰ ਹਾਜ਼ਰੀਆਂ ਭਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ।

ਜਪ ਹੋਮੈ ਖੋਈ। ਨਾਮ ਅਭਿਆਸ ਨਿਤ ਨੇਮ ਬਾਣੀਆਂ ਦੇ ਜਾਪ, ਸੁਖਮਨੀ ਸਾਹਿਬ ਜੀ ਦੇ ਜਾਪ, ਆਪ ਜੀ ਸਰਵਣ ਕਰਕੇ ਗੁਰੂ ਕੀਆ ਪਾਰ ਕਿਰਪਾ ਬਖਸ਼ਿਸ਼ ਪ੍ਰਾਪਤ ਕੀਤੀਆਂ ਨੇ। ਨਿਹਾਲ ਨਿਹਾਲ ਹੋਏ ਹੋ, ਇਹੀ ਗੁਰੂ ਕੀ ਕਿਰਪਾ ਹੈ। ਕਿਰਪਾ ਕਟਾਖ ਅਵਲੋਕਣ ਕੀਨੋ,

ਪਿਆਰ ਵਿੱਚ ਦਰਗਾਹੀ ਫੁਰਮਾਨ ਮੁੱਖ ਵਾਕ ਸਰਵਣ ਕਰਦੀਆਂ ਨੇ। ਫਿਰ ਯਤਨ ਕੀਤੇ ਜਾਂਦੇ ਨੇ ਵੀ ਅੱਜ ਦਾ ਜੋ ਪਾਵਨ ਫੁਰਮਾਨ ਹੈ ਉਹਦੀ ਵਿਚਾਰ ਵੀ ਮਿਲ ਜਾਵੇ, ਹੋਰ ਗਹਿਰਾਈ ਵਿੱਚ ਜਾਇਆ ਜਾਵੇ ਤੇ ਜੋ ਸਤਿਗੁਰੂ ਜੀ ਦੇ ਅੰਮ੍ਰਿਤ ਵਚਨ ਨੇ ਉਸ ਦੇ ਮੁਤਾਬਕ ਆਪਣੇ ਜੀਵਨ ਨੂੰ ਕਮਾਇਆ ਜਾਵੇ। ਤਾਂ ਗੁਰੂ ਕੀ ਅਪਾਰ ਕਿਰਪਾ ਜੇ ਅੱਜ ਦੇ ਅੰਮ੍ਰਿਤ ਵਚਨ ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 665 ਅਤੇ 666 ਤੇ ਸਤਿਗੁਰੂ ਜੀ ਦਾ ਸ਼ਬਦ ਸੁਭਾਇਮਾਨ ਹੈ, ਧਨਾਸਰੀ ਰਾਗ ਹੈ, ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਦੀ ਮੁਬਾਰਕ ਰਸਨਾ ਤੋਂ ਅੰਮ੍ਰਿਤ ਬਚਨਾਂ ਦੀ ਦਾਤ ਪ੍ਰਾਪਤ ਹੋਈ। ਆਓ ਗੁਰੂ ਬਖਸ਼ਿਸ਼ ਦੁਆਰੇ ਖਾਲਸਾ ਜੀ ਅੱਜ ਦੇ ਅੰਮ੍ਰਿਤ ਬਚਨਾਂ

ਧਿਆਨ ਗਿਆਨ ਸਤਿਗੁਰ ਕੇ ਕਬ ਜਨ ਭਲ ਉਣਹਿ ਜੋ ਗਾਵੈ ਭੱਲੇ ਅਮਰਦਾਸ ਗੁਣ ਤੇਰੇ ਭੱਲਿਆਂ ਦੀ ਗੋਦ ਦੇ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਜੀ ਤੁਹਾਡੀ ਵੱਡੀ ਵਡਿਆਈ ਹੈ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਆਵੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਤੁਹਾਡੀ ਉਪਮਾ ਆਪ ਜੀ ਦੀ ਵਡਿਆਈ ਕਿਸੇ ਪ੍ਰਾਣੀ ਦੇ ਸਦਰਸ਼ ਤੁਲਨਾ ਨਹੀਂ ਦਿੱਤੀ ਜਾ ਸਕਦੀ ਕੇਵਲ ਤੋਂ ਕੇਵਲ ਆਪ ਜੀ ਦੀ ਉਪਮਾ ਭੱਟ ਸਾਹਿਬਾਨ ਕਹਿੰਦੇ ਉਹ ਆਪ ਜੀ ਨੂੰ ਹੀ ਬਾਣ ਆਉਂਦੀ ਹੈ ਧੰਨ ਗੁਰੂ ਅਮਰਦਾਸ ਮਹਾਰਾਜ ਤੁਸੀਂ ਕਿਰਪਾ ਕਰਦੇ ਹੋ ਭੱਟ ਸਾਹਿਬਾਨ ਕਹਿੰਦੇ ਜਦੋਂ ਗੁਰੂ ਅਮਰਦਾਸ ਜੀ ਦੇ ਦਰਸ਼ਨ ਦੀਦਾਰ ਕੀਤੇ ਨੇ ਇੰਨਾ ਸੁੱਖ ਮਿਲਿਆ ਹੈ ਇੰਨਾ ਆਨੰਦ ਆਇਆ ਹੈ ਫਿਰ ਆਪ ਮੁਹਾਰੇ ਉਹਨਾਂ ਨੇ ਬੋਲ ਕਹੇ ਨੇ ਗੁਰੂ ਸਾਹਿਬ ਜੀ ਦੀ ਉਸਤਤ ਕਰਦਿਆਂ ਗੁਰੂ ਮੁਖ ਦੇਖ ਗਰੂ ਸੁੱਖ ਪਾਇਓ ਗੁਰੂ ਦਾ ਮੁਖੜਾ ਵੇਖਦਿਆਂ ਵੇਖਦਿਆਂ ਇੰਨਾ ਆਨੰਦ ਆਇਆ ਗਰੂ ਗੱਗਾ ਰਾਰੇ ਨੂੰ ਦੁਲੈਂਕੜ ਗਰੂ ਗਰੂ ਮੀਂਹ ਚ ਗਲਾ ਭਰ ਆਇਆ ਸੁੱਖ ਨਾਲ ਬੋਲਿਆ ਹੀ ਨਹੀਂ ਗਿਆ ਬਹੁਤਾ ਆਨੰਦ ਆਇਆ ਹੈ

ਲਮੇਰੇ ਸਮੇਂ ਤੋਂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਤੁਹਾਡੇ ਮਿਲਣ ਦੀ ਆਸਾ ਸੀ, ਤਾਂਗ ਸੀ। ਅੱਜ ਉਹ ਸੁਭਾਗਾ ਸਮਾਂ ਆ ਗਿਆ, ਅੱਜ ਉਹ ਵਿਧੀ ਬਣ ਗਈ ਹੈ, ਅੱਜ ਉਹ ਜੁਗਤ ਬਣ ਗਈ ਹੈ, ਤੁਹਾਡੇ ਨਾਲ ਮਿਲਾਪ ਹੋ ਗਿਆ ਹੈ। ਵੰਸ਼ਿਤ ਇੱਛਾ ਸੀਗੀ, ਬਿੰਧ ਕੋ ਬਿੰਧ ਬਣ ਗਈ, ਜੁਗਤੀ ਬਣ ਗਈ, ਤੁਹਾਡੇ ਨਾਲ ਮਿਲਾਪ ਹੋ ਗਿਆ। ਵੰਸ਼ਿਤ ਸਿੱਧ ਕੋ ਬਿੰਧ ਮਿਲਾਇਓ, ਵੱਡੀ ਕਿਰਪਾ ਕੀ ਹੋਈ ਹੈ। ਪੂਰਨ ਭਉ ਮਨ ਠਹਿਰ ਵਸੋ, ਜਿਹੜਾ ਰਸਾਂ ਕਸਾਂ ਦੇ ਵਿੱਚ ਮਨ ਦੌੜਦਾ ਦੌੜਦਾ ਸੀ ਨਾ ਗੁਰਦੇਵ ਜੀ, ਉਹ ਤੁਹਾਡੇ ਦੀਦਾਰ ਕਰਕੇ ਠਹਿਰ ਗਿਆ ਹੈ, ਟਿਕ ਗਿਆ ਹੈ। ਰਸ ਦਾਸਣ ਦਹਾਂ ਦਸਾਂ ਤਰਫਾਂ ਵੱਲੇ ਗਰੀਬ ਨਿਵਾਜ ਜੀ, ਵੰਸ਼ਿਤ ਸਿੱਧ ਕੋ ਬਿੱਧ ਮਿਲਾਇਓ, ਪੂਰਨ ਭਉ ਮਨ ਠਹਿਰ ਵਸੋ, ਰਸ ਬਾਸਣ ਸਿਉ ਜੋ ਦੰਗ ਦਿਸ ਧਾਇਓ। ਗੋਬਿੰਦਵਾਲ ਸ਼੍ਰੀ ਗੋਬਿੰਦ, ਗੋਇੰਦਵਾਲ ਸਾਹਿਬ, ਗੋਬਿੰਦਵਾਲ ਗੋਬਿੰਦਪੁਰੀ ਸਮ, ਗੋਬਿੰਦ ਦੀ ਪੁਰੀ ਵਰਗਾ। ਜਲਣ ਭੱਟ ਹੈ, ਤੀਰ ਕੰਢਾ ਹੈ, ਕਾਹਦਾ? ਬੇਪਾਸ ਬਿਆਸਾ ਦਰਿਆ ਦੇ ਕੰਢੇ ਤੇ ਗੁਰੂ ਅਮਰਦਾਸ ਤੁਸਾਂ ਨੇ ਸੱਚ ਖੰਡ ਰਚ ਦਿੱਤਾ ਹੈ। ਜਲਣ ਤੀਰ ਬੇਪਾਸ ਬਣਾਇਓ, ਗਯੋ ਦੁੱਖ ਦੂਰ ਵਰਖਣ ਕੋ। ਵਰਖਾਂ ਦੇ ਸਾਲਾਂ ਦੇ ਦੁੱਖ ਜਿਹੜੇ ਚਿੰਬੜੇ ਹੋਏ ਸਨ ਗੁਰੂ ਅਮਰਦਾਸ ਜੀ ਤੁਹਾਡੇ ਦੀਦਾਰ ਕਰਕੇ, ਉਹ ਚਲੇ ਗਏ ਨੇ। ਗਯੋ ਦੁੱਖ ਦੂਰ ਵਰਖਣ ਕੋ, ਸੋ ਗੁਰੂ ਮੁਖ ਦੇਖ ਗਰੂ ਸੁਖ ਪਾਇਓ। ਧੰਨ ਗੁਰੂ ਅਮਰਦਾਸ ਕਿ

ਸਭ ਮਾਈ ਭਾਈ ਆਖੋ ਪਿਆਰ ਸਾਹਿਬ ਸਤਨਾਮ ਸ਼੍ਰੀ ਵਾਹਿਗੁਰੂ। ਆਰੰਭ ਤੋਂ ਹੀ ਆਪਾਂ ਅਰਥ ਕਰ ਦਿਆਂਗੇ ਆਰੰਭ। ਕਾਚਾ ਕੱਚਾ ਚੀਜ਼, ਕੋਈ ਵੀ ਕੱਚੀ ਵਸਤੂ ਹੈ, ਕੋਈ ਵੀ ਪ੍ਰਾਣੀ ਹੈ, ਉਹ ਕੱਚੀ ਚੀਜ਼ ਲੈਣ ਵਾਸਤੇ ਤਿਆਰ ਨਹੀਂ ਹੈ। ਕਿਧਰੇ ਕੱਚਾ ਫਲ ਹੋਵੇ ਤੇ ਜੀਵ ਦੇਖਦਾ ਹੈ ਫਲ ਕੱਚਾ ਹੈ ਕਿ ਪੱਕਾ ਹੈ, ਕੱਚੇ ਫਲ ਨੂੰ ਛੱਡ ਦੇਵੇਗਾ, ਪੱਕੀ ਵਸਤੂ ਨੂੰ ਪ੍ਰਾਪਤ ਕਰਨ ਦਾ ਯਤਨ ਕਰੇਗਾ। ਕੱਚਾ ਫਲ ਵੀ ਕੌੜਾ ਹੁੰਦਾ ਹੈ, ਮਿਠਾਸ ਨਹੀਂ ਹੁੰਦੀ, ਪੱਕੇ ਫਲ ਵਿੱਚ ਰਸ ਭਰਿਆ ਹੁੰਦਾ। ਕੱਚਾ ਭਾਂਡਾ ਜਿਹੜਾ ਦੋ ਆਨਿਆਂ ਦਾ ਭਾਂਡਾ ਹੋਵੇ,

ਗੁਰੂ ਕੇ ਸੰਗਤਾਂ ਲੰਗਰ ਵਿੱਚ ਪ੍ਰਸ਼ਾਦਾ ਪਾਣੀ ਤਿਆਰ ਕਰਦੇ ਨੇ, ਅਗਰ ਦਾਲ ਭਾਜਾ ਕੱਚਾ ਹੋਵੇ ਤੇ ਉਹ ਵੀ ਕਹਿੰਦੇ ਵੀ ਗੱਲ ਨਹੀਂ ਬਣੀ, ਅਗਰ ਪ੍ਰਸ਼ਾਦੇ ਮੇਰੀਆਂ ਭੈਣਾਂ ਮਾਵਾਂ ਵੀਰ ਬਣਾਉਂਦੇ ਨੇ ਜੇ ਕਿਧਰੇ ਕੱਚੇ ਰਹਿ ਜਾਣ ਤੇ ਉਹ ਵੀ ਕਹਿੰਦੇ ਵੀ ਇਹ ਜਿਹੜੇ ਨੇ ਕੱਚੇ ਰਹਿ ਗਏ ਨੇ, ਸਵਾਦਲੇ ਨਹੀਂ ਬਣੇ। ਮੁੱਕ ਦੀ ਗੱਲ ਕੀ ਹੈ ਵੀ ਕੱਚੀ ਵਸਤੂ ਲੈਣ ਵਾਸਤੇ ਕੋਈ ਵੀ ਤਿਆਰ ਨਹੀਂ ਹੈ, ਅਨੇਕਾਂ ਹੀ ਪ੍ਰਮਾਣ ਜੇ ਸਮਾਂ ਤੇ ਲੰਘਾਉਣਾ ਹੋਵੇ ਤੇ ਲੰਘ ਸਕਦਾ ਹੈ। ਇਸੇ ਤਰ੍ਹਾਂ ਅੱਜ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ, ਸੰਸਾਰਕ ਦਾ ਧਨ ਜਿਹੜਾ ਹੈ ਇਹ ਕੱਚਾ ਹੈ, ਕਿਉਂਕਿ ਇਹੋ ਧਨ ਕਰਤੇ ਕਾ ਖੇਲ ਹੈ, ਕਦੇ ਆਵੇ ਕਦੇ ਜਾਂ ਇਹ ਤੇ ਉਹਦੀ ਇੱਕ ਖੇਡ ਜੀ ਪਰਮਾਤਮਾ ਦੀ ਰਚੀ ਹੋਈ ਹੈ ਵੀ ਇਹ ਕੱਚਾ ਧਨ ਮੇਰੇ ਵਾਹਿਗੁਰੂ ਜੀ ਨੇ ਖੇਡ ਰਚੀ ਹੈ, ਕਦੇ ਪ੍ਰਾਣੀ ਕੋਲ ਆ ਜਾਂਦਾ ਹੈ ਕਦੇ ਚਲੇ ਜਾਂਦਾ ਹੈ, ਥਿਰ ਨਹੀਂ ਰਹਿਣ ਵਾਲਾ, ਸਥਿਰ ਨਹੀਂ ਰਹਿਣ ਵਾਲਾ। ਅੱਜ ਆਪਣੇ ਕੋਲ ਹੈ, ਕੱਲ ਨੂੰ ਹੋਰ ਕਿਸੇ ਕੋਲ ਹੋਵੇਗਾ, ਪਰਸੋਂ ਨੂੰ ਹੋਰ ਕਿਸੇ ਕੋਲ ਹੋਵੇਗਾ, ਪਰ ਜਿਹੜਾ ਗੁਰੂ ਦਾ ਨਾਮ ਧਨ ਸੱਚਾ ਹੈ, ਜੁਗੋ ਜੁਗ ਅਟਲ ਹੈ, ਜਦੋਂ ਪ੍ਰਾਣੀ ਕੋਲੋਂ ਨਾਮ ਦਾ ਧਨ ਆ ਜਾਵੇਗਾ, ਪੱਕਾ ਧਨ ਹੈ, ਸੱਚਾ ਜੁਗੋ ਜੁਗ ਅਟਲ ਰਹਿਣ ਵਾਲਾ ਹੈ। ਉਹ ਤੇ ਜਿਸ ਬੰਦੇ ਦੇ ਕੋਲ ਆ ਗਿਆ, ਜਿਸ ਪ੍ਰਾਣੀ ਨੇ ਉਹਦਾ ਅਭਿਆਸ ਕਰ ਲਿਆ, ਉਹਦੇ ਤੇ ਨਾਲ ਹੀ ਜਾਵੇਗਾ ਪਰਲੋਕ ਘਰ ਵਿੱਚ, ਉਹ ਇੱਥੇ ਨਹੀਂ ਰਹੇਗਾ। ਅਗਰ ਉਹ ਧਨ ਜੇ ਕਿਧਰੇ ਬੰਦਾ ਕਵੇ ਵੀ ਸੜ ਜਾਵੇ, ਸੜਦਾ ਵੀ ਨਹੀਂ ਹੈ, ਉਸ ਨਾਮ ਧਨ ਨੂੰ ਕਿਧਰੇ ਚੋਰ ਨਹੀਂ ਜੇ ਲੈ ਕੇ ਜਾਂਦੇ, ਉਸ ਧਨ ਨੂੰ ਕਿਧਰੇ ਪਾਣੀ ਨਹੀਂ ਜੇ ਡੋਬਦਾ। ਕਬੀਰ ਸਾਹਿਬ ਜੀ ਦੇ ਅੰਮ੍ਰਿਤ ਬਾਚਾ ਨੇ ਕਹਿੰਦੇ ਆਗਣ ਨਾ ਦਾਹ, ਸੱਚਾ ਜਿਹੜਾ ਹੈ ਜੁਗੋ ਜੁਗ ਅਟਲ ਹੈ, ਆਗੋ ਨੂੰ ਕਿੱਥੇ ਸਾੜੇਗੀ। ਆਗਣ ਨਾ ਦਾਹ, ਪਾਵਣ ਨਹੀਂ ਮਗਣਾ, ਆ ਬਾਹਰਲਾ ਧਨ ਹੈ, ਬਾਹਰ ਰੱਖੋ, ਹਵਾ ਦਾ ਬੋਲਾ ਤੇ ਉੱਡ ਗਿਆ, ਉਹ ਗਾਂਹ ਜਾਣਾ। ਨਾਮ ਦਾ ਧਨ ਥੋੜੀ ਉੱਡਦਾ, ਇਹ ਤੇ ਕੋਲ ਹੀ ਰਹਿੰਦਾ ਹੈ, ਇਹ ਤੇ ਰੋਮ ਰੋਮ ਵਿੱਚ ਵੱਸ ਜਾਂਦਾ ਹੈ।

साहब जी कहिंदे रमे होए राम जी दा नाम दा धन भाई सजना कठिया करिया कर ओ धन तेरे नाल निभण वाला है निवाहू है ओ तेरा संगी साथी है सो तन कत ही न चावे हमरा तन माधो गोविंद धरणी धर एहो सार तन कहिया जो सुख प्रभ गोविंद की सेवा सो सुख राज ना लहिया इस धन कारण शिव सन कादक खोजत भय उदासी मन मुकंद जे वा नारायण पर न जम की हासी। मेरे गरीब नवाज जी कहते ब्रह्मे दे चारे पुत्र जड़े ने वह भी धन नू लभदे फिरदे ने नाम धन ऐसा है जी ये नाम धन किवें मिल जाता है साहब जी कहते गुरु दे कोल आके मिलता है ये मुकदा भी है ता गरीब नवाज कहते ना भाई बिलकुल नहीं जे मुकदा एहो धन खुट नान खुटे न जाए पूरा सतगुर दिया बुझाए पातशाह बारले धन बड़े कठे किते ने नाल जाते ने ते जिस वेले गुरु सवारी संगत जी हाँ जी गुरु खालसा जी तुसी उन्नवी अष्टपदी का सलोक पढ़ते हो सचे पातशाह गुरु अर्जन देव कृपालू दा तार जी दा ता मेरे गुरुदेव जी कृपा कर दे सलोक साथ ना चल बिन भजन ना पई ना भजन तो बिना तेरे नाल नहीं निभना साथ ना चल बिन भजन बिखिया सगली छार छछा छार खाखे रूप है स्वा रूप है बिखिया सगली छार हर हर नाम कमावना नानक एहो धन श्रेष्ठ धन है। गुरुदेव जी कहिंदे ने तेरे नाल निभण वाला है इस करके अज मेरे सचे पातशाह जी ने कृपा की काचा धन संचह मूर्ख गावार। एक दिन सुभावक गुरु अमरदास महाराज जी दे छोटे फरजंद बाबा मोहरी जी दे मंदिर एक फुरना जहा पैदा होया दो पुत्र ने बाबा मोहन जी ते बाबा मोहरी जी छोटे सन उन्हां दे अंदर एक फुरना पैदा होया भी पिता गुरु अमरदास महाराज कोल अनेकां तरह के दुशाले आउंदे ने सारी वंड दिंदे ने अनेकां तरह के छिल्लड़ आउंदे ने माया आउंदी है सब सतगुरु महाराज दई जांदे ने कोल कुछ नहीं रखदे कुछ ना कुछ इकट्ठा तां कर लैणा चाहीदा है ना। गुरु अमरदास कृपालू दा तार जी ने अपने सपुत्र फरजंद बाबा मोहन जी दे फुरने नूं जाणिया समझिया ते सारा दिन संगतां दी आवाजाई रही मेरे गुरदेवां दे चरणा ते संगतां आके मत्थे टेकदियां ने बेअंत भेटावां जिवें अज वी तुसीं गुरु ग्रंथ साहिब जी दी पावन हजूरी अंदर पहुंचदे हो गोलक विच आपू अपनी शरदा मुताबक कोई कोई पा रिहा कुछ कुछ पा रिहा कोई होर वस्तुआं लेके आ रिहा ओही सरूप गुरु अमरदास सन। जिस वेले ढेर लग गया माया दा छलड़ा दा तां गुरदेव महाराज बाबा मोहरी जी नूं कहण लगे वी पंड बन ला पांडे दी पंड समझदे हो कपड़ा लेके कट्ठा कर ला इन्हूं एक थां ते कट्ठा कर ला तां साहिब कहण लगे सारा इन्हूं गिण के ना शाम तक सानूं दसना ही गिण के सानूं शाम तक इहदा हिसाब किताब देना ही। बाबा मोहरी जी बड़े परेशान होए सारे दा सारा इकट्ठा कर लिया एक जगह ते ते सवेर तो लेके शाम तक उन्होंने गिणदे गए उहदे विचों कालो निकलदी गई गिणदिया हत्थां नूं भी कालक लग गई गिणदिया जिहड़े बाबा मोहरी जी ने वस्त्र पाए सन उन्हां छलड़ां विचों उन्हां दमड़ियां दे विचों चिट्टे वस्त्रां नूं भी सुभावक कालख लग गई ते जिस वेले पिता जी दी हजूरी अंदर शामां नूं आए अजे कह नहीं लगे सन तां गुरु पिता गुरु अमरदास महाराज कहण लगे मोहरी जी आ हत्थां नूं की लगा जे आ कपड़िया नूं की लगा होया पिता जी गुरदेव पिता जी अज सवेर तो लेके शाम तक ताडे हुक्म मुताबक छिलड़ी गिणदा रहा ए गिणदा ही रहा ते पातशाह पिता जी एदे विचों कालख लै लै के मेरे हत्थां नूं भी लग गई जे एदे विचों कालख लै लै के मेरे कपड़े वस्त्रां नूं भी लग गई जे ता गुरु अमरदास महाराज कृपालू जी खेड़ खड़ा के हस पए प्रसन्न हो गए कह लगे मोरी देखिया इहदा कौतक पिता जी समझ तो बारा है। साहब कह लगे देख ये हत्थां नूं कपड़िया नूं लग गई है बारले शरीर दे अंग ने अंग इन्हां नूं काला कर दिता
ਜਿਹਦੇ ਸਰੀਰ ਰੂਪੀ ਕੱਪੜੇ ਨੂੰ, ਮਨ ਰੂਪੀ ਕੱਪੜੇ ਨੂੰ, ਹਿਰਦੇ ਰੂਪੀ ਕੱਪੜੇ ਨੂੰ ਲੱਗ ਜਾਵੇਗੀ ਤੇ ਉਹਦੀ ਵੀ ਮੱਤ ਤੇ ਪੜਦਾ ਪੈ ਜਾਂਦਾ ਈ। ਇਹਦੇ ਵਿੱਚ ਰਹਿੰਦਿਆਂ ਨਿਰਲੇਪ ਹੋਣਾ ਚਾਹੀਦਾ। ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਆਉਣ ਜਾਣ ਵਾਲਾ ਇਸ ਖੇਡਾਂ ਦੇ ਵਿੱਚ ਨਹੀਂ ਪੈਣਾ। ਇਹੋ ਹੀ ਗੱਲ ਤਾਂ ਗੁਰੂ ਖਾਲਸਾ ਜੀ, ਗੁਰੂ ਨਾਨਕ ਮਹਾਰਾਜ ਕਿਰਪਾਲੂ ਦਾ ਤਾਰ ਜੀ ਜਿਸ ਵੇਲੇ ਕਾਰੂ ਦੇ ਕੋਲ ਜਾਂਦੇ ਜੇ, ਕਾਰੂ ਦੇ ਕੋਲ ਜੁਗਤੀ ਹੈ ਨਾ, ਜੁਗਤੀ ਦੇ ਨਾਲ ਸਾਹਿਬਾਂ ਨੇ ਉਪਦੇਸ਼ ਦਿੱਤਾ, ਠੀਕਰੇ ਇਕੱਠੇ ਕੀਤੇ ਸੀ, ਗੱਲ ਲੰਮੀ ਨਾ ਕਰਾਂ, ਕਾਹਦੇ ਵਾਸਤੇ ਪਰਲੋਕ ਲੈ ਕੇ ਜਾਵਾਂਗੇ। ਕੋਲ ਆਇਆ ਸਾਹਿਬ ਜੀ ਕਹਿਣ ਲੱਗੇ, ਬੜਾ ਧਨ ਜੋੜਿਆ। ਹਾਂਜੀ, ਹੁਣ ਮੈਨੂੰ ਇੱਥੋਂ ਤੱਕ ਪਤਾ ਲੱਗ ਗਿਆ ਵੀ ਮੈਂ ਕਬਰਾਂ ਵੀ ਪਟਾ ਲਈਆਂ ਨੇ, ਕਿਸੇ ਕੋਲ ਨਹੀਂ ਰਿਹਾ। ਕਬਰਾਂ ਪਟਾਉਣ ਦੀ ਕਹਾਣੀ ਕੀ ਸੀ? ਜਿਸ ਵੇਲੇ ਕਾਰੂ ਨੇ ਸਾਰਾ ਧਨ ਇਕੱਠਾ ਕਰ ਲਿਆ ਨਾ, ਪਤਾ ਲੱਗਾ ਵੀ ਰਹਿ ਨਹੀਂ ਗਿਆ। ਕਹਿਣ ਲੱਗਾ, ਕਿਸੇ ਕੋਲ ਹੈ? ਕਹਿੰਦੇ ਲੱਗਦਾ ਨਹੀਂ ਹੈ। ਉਹਨੇ ਇੱਕ ਵਿਉਂਤ ਸੋਚੀ ਵੀ ਕਬਰਾਂ ਕਿਵੇਂ ਧਨ ਪੁੱਟਿਆ ਜਾਵੇ, ਕਬਰਾਂ ਦੀ ਕਹਾਣੀ ਕੀ ਹੈ? ਉਸ ਵੇਲੇ ਆਪਣੀ ਨੌਜਵਾਨ ਧੀ ਨੂੰ ਬਾਜ਼ਾਰ ਵਿੱਚ ਖੜੀ ਕਰ ਦਿੱਤਾ ਤੇ ਡੋਂਡੀ ਪਟਵਾ ਦਿੱਤੀ, ਡੱਗੇ ਤੇ ਢੋਲ ਲਾ ਕੇ, ਵੀ ਜਿਹੜਾ ਇੱਕ ਦਮੜਾ ਇੱਕ ਰੁਪਈਆ ਮੈਨੂੰ ਛਿੱਲੜ ਦੇ ਜਾਵੇਗਾ ਤੇ ਮੇਰੀ ਧੀ ਦਾ ਰਿਸ਼ਤਾ ਉਹਨੂੰ ਕਬੂਲ ਹੋ ਜਾਵੇਗਾ। ਨੌਜਵਾਨ ਸੁੰਦਰ ਸਰੂਪ ਹੈ, ਇੱਕ ਜੁਗਤੀ ਸੀ ਉਹਦੇ ਕੋਲ। ਜਿਸ ਵੇਲੇ ਢੋਲ ਤੇ ਡੱਗੇ ਤੇ ਆਵਾਜ਼ ਚੱਲ ਰਹੀ ਹੈ, ਇੱਕ ਨੌਜਵਾਨ ਬੱਚੇ ਨੇ ਸੁਣਿਆ, ਵੀਹਾਂ ਬਾਈਆਂ ਤੇਈਆਂ ਸਾਲਾਂ ਦੇ ਨੇ, ਮਾਂ ਨੂੰ ਜਾ ਕੇ ਕਹਿੰਦਾ, ਮਾਂ ਰੁਪਈਆ ਚਾਹੀਦਾ, ਰੁਪਈਆ ਦਮੜਾ ਚਾਹੀਦਾ। ਕਾਹਦੇ ਵਾਸਤੇ ਪੁੱਤ? ਕਾਰੂ ਨੇ ਤੇ ਕਿਸੇ ਕੋਲ ਛਿੱਲੜ ਛੱਡਿਆ ਹੀ ਨਹੀਂ ਹੈ। ਕਹਿਣ ਲੱਗਾ, ਜਿਵੇਂ ਕਿਵੇਂ ਹੈ ਮੈਨੂੰ ਚਾਹੀਦਾ ਹੈ। ਬਥੇਰਾ ਸਮਝਾਇਆ ਵੀ ਉਹਨੇ ਸਾਰਾ ਕੁਝ ਇਕੱਠਾ ਕਰ ਲਿਆ ਹੈ ਨਹੀਂ ਹੈ। ਕਹਿਣ ਲੱਗਾ, ਮਾਂ ਮੈਂ ਬਾਦਸ਼ਾਹ ਦੀ ਧੀ ਨਾਲ ਵਿਵਾਹ ਕਰਾਉਣਾ ਹੈ, ਉਹਦੀ ਸ਼ਰਤ ਹੈ ਵੀ ਜਿਹੜਾ ਇੱਕ ਦਮੜਾ ਦੇਵੇਗਾ ਨਾ, ਉਹਦੇ ਨਾਲ ਮੈਂ ਬੱਚੀ ਨੂੰ ਤੋਰ ਦਿਆਂਗਾ। ਮਾਂ ਕਹਿਣ ਲੱਗੀ, ਉਹਨੇ ਤੋਰਨਾ ਨਹੀਂ, ਇੱਕ ਉਹਦੀ ਕੋਈ ਗੱਲ ਕਪਟ ਵਾਲੀ ਹੈ। ਕਹਿਣ ਲੱਗਾ, ਮਾਂ ਮੈਨੂੰ ਦਮੜਾ ਚਾਹੀਦਾ ਹੈ, ਜੇ ਤੂੰ ਨਹੀਂ ਦੇਵੇਂਗੀ ਤੇ ਮੈਂ ਮਰ ਜਾਵਾਂਗਾ। ਵੱਡਾ ਡਰਾਵਾ ਬੱਚਿਆਂ ਕੋਲ ਹੁੰਦਾ ਹੈ, ਮੈਂ ਚਲਾ ਜਾਵਾਂਗਾ। ਮਾਂ ਵਿਚਾਰੀ ਨੇ ਜਿਵੇਂ ਕਿਵੇਂ ਉਹਨੂੰ ਕਹਿਣ ਲੱਗੀ, ਪੁੱਤਰਾ ਜੇ ਤੂੰ ਖਿਹੜੇ ਪੈ ਗਿਆ ਨਾ, ਮੈਨੂੰ ਯਾਦ ਹੈ ਜਦੋਂ ਤੇਰੇ ਪਿਤਾ ਦੀ ਮੌਤ ਹੋਈ ਸੀ ਨਾ, ਤੇ ਜਿੱਥੇ ਉਹਨੂੰ ਦਫ਼ਨ ਕੀਤਾ ਸੀ ਧਰਤੀ ਦੇ ਵਿੱਚ, ਤੇ ਦਫ਼ਨ ਕਰਨ ਲੱਗਿਆਂ ਪੁੱਤਰਾ ਉਹਦੇ ਮੂੰਹ ਦੇ ਵਿੱਚ ਇੱਕ ਛਿੱਲੜ ਪਾਇਆ ਸੀ, ਮੈਂ ਦਮੜਾ ਰੁਪਈਆ ਉਹ ਫਲਾਨੀ ਜਗ੍ਹਾ ਤੇ ਉਹਨੂੰ ਨੱਪਿਆ ਸੀ, ਜਾ ਕੇ ਕਬਰ ਪੁੱਟ ਲਾ। ਜਦੋਂ ਜਾ ਕੇ ਉਹਨੇ ਉੱਥੇ ਜਗ੍ਹਾ ਪੁੱਟੀ, ਧਰਤੀ ਨੂੰ ਖੋਦਿਆ, ਮਿੱਟੀ ਨੂੰ ਸੱਜੇ ਖੱਬੇ ਕੀਤਾ ਤੇ ਲੱਭਦਿਆਂ ਲੱਭਦਿਆਂ ਉਹਨੂੰ ਰੁਪਈਆ ਲੱਭ ਗਿਆ। ਜਦੋਂ ਲੱਭ ਗਿਆ ਤੇ ਜਾ ਕੇ ਕਾਰੂ ਨੂੰ ਕਹਿਣ ਲੱਗਾ, ਸਿਪਾਹੀ ਨੂੰ, ਆਹ ਲਓ ਰੁਪਈਆ। ਉਹਨਾਂ ਨੇ ਪਕੜ ਲਿਆ। ਕਹਿਣ ਲੱਗੇ, ਲਿਆ ਕਿੱਥੋਂ ਹੀ ਇਹ ਦੱਸ ਕਿੱਥੋਂ ਆਇਆ? ਕਹਿਣ ਲੱਗਾ, ਬਸ ਆਹ ਕਬਰ ਪੁੱਟੀ ਹੈ ਤੇ ਉੱਥੋਂ ਮਿਲਿਆ। ਫਿਰ ਉਹਨੇ ਕਬਰਾਂ ਪੁਟਾਈਆਂ ਸੀ ਤੇ ਗੁਰੂ ਨਾਨਕ ਮਹਾਰਾਜ ਜਦੋਂ ਗਏ ਨੇ। ਕਹਿਣ ਲੱਗੇ, ਕਾਰੂ ਸੁਣ, ਦਮੜਾ ਤਿਸੀ ਕਾ ਨਸੀਹਤ ਨਾਮਾ, ਦਮੜਾ ਤਿਸੀ ਕਾ ਜੋ ਖਰਚੇ ਆ ਰਖਾਏ। ਦਮੜਾ ਤੇ ਉਸੇ ਦਾ ਹੀ ਆ ਨਾ ਜਿਹਨੇ ਆਨੰਦ ਮਾਣ ਲਿਆ, ਬਾਕੀ ਤੇ ਪਿਆ ਹੀ ਰਹਿਣਾ ਹੈ। ਦਮੜਾ ਤਿਸੀ ਕਾ ਜੋ ਖਰਚੇ ਆ ਰਖਾਏ, ਦੇਵ ਹੈ ਦਿਲਾਏ ਰਜ਼ਾਏ ਖੁਦਾਏ, ਹੋਤਾ ਨਾ ਰਾਖੇ ਅਕੇਲਾ ਨਾ ਖਾਏ, ਤਹਿਕੀਕ ਦਿਲ ਦਾਨੀ ਵਾਹੀ ਪਿਸਤ ਜਾਏ, ਨਾ ਕੀਚੈ ਤਵੱਜਿਆ ਨਾ ਕੀਚੈ ਗੁਮਾਨ, ਨਾ ਰਹਿਸੀ ਏ ਦੁਨੀਆ ਨਾ ਰਹਿਸੀ ਦੀਵਾਨ, ਦੁਨੀਆ ਪਰ ਕੀਆ ਜ਼ੋਰ ਆਈ। ਗੁਰੂ ਨਾਨਕ ਨੇ ਤੀਰ ਮਾਰੇ ਨੇ, ਦੁਨੀਆ ਪਰ ਕੀਆ ਜ਼ੋਰ, ਦਮੜਾ ਕਮਾਇਆ ਖਾਇਆ ਹੰਡਾਇਆ ਅਜਾਈ ਗਵਾਇਆ। ਮੇਰਾ ਬਾਬਾ ਬਾਬਰ ਨੂੰ ਜਾਬਰ ਕਹਿਣ ਵਾਲਾ ਕਹਿਣ ਲੱਗਾ, ਲਾਣਤ ਹੂ ਤੈਂਕੂ, ਇਹ ਬੋਲ ਕੋਈ ਕਹੇਗਾ? ਤੈਨੂੰ ਲਾਣਤ ਹੈ, ਤੈਨੂੰ ਤ੍ਰਿਗਕਾਰ ਹੈ, ਲਾਣਤ ਹੈ ਤੈਂਕੂ ਤੈਨੂੰ, ਅਰ ਤੈਡੀ ਕਮਾਈ ਜਾਂ ਤੇਰੀ ਕੀਤੀ ਕਮਾਈ ਨੂੰ ਵੀ ਲਾਣਤੀ। ਕਿਉਂ? ਦਗਾਬਾਜ਼ੀ ਕਰ ਕਰ ਦੁਨੀਆਂ ਲੂਟ ਖਾਈ, ਦਗੇ ਕਰ ਕਰਕੇ ਦੁਨੀਆਂ ਨੂੰ ਲੁੱਟ ਲੁੱਟ ਕੇ ਖਾਧਾਈ। ਕਾਚਾ ਧਨ ਸੰਚੈ ਮੂਰਖ ਗਾਵਾਰ, ਦਗਾ ਕਰ ਕਰ ਦੁਨੀਆਂ ਲੂਟ ਖਾਈ। ਸਾਹਿਬ ਕਹਿਣ ਲੱਗੇ ਨਸੀਹਤ ਨਾਮੇ ਵਿੱਚ, ਦੁਨੀਆਂ ਲੁੱਟ ਲੁੱਟ ਕੇ ਖਾ ਲਈਓ, ਗਫਲਤ ਕਰੋਗੇ, ਗੁਨਾਹ ਕਰੇਗਾ ਐਸੇ, ਤਾਂ ਚੇਤਾ ਰੱਖੀਓ ਕਾਰੂ, ਖਾਵੋਗੇ ਮਾਰ, ਪਰਲੋਕ ਘਰ ਵਿੱਚ ਮਾਰ ਪਵੇਗੀ। ਤੇਰੇ ਧੀਆਂ ਪੁੱਤਰ ਨੇ ਨਾ ਉਹਨਾਂ ਵਾਸਤੇ ਕਮਾਰਿਆ ਹੈ, ਗਫਲਤ ਕਰੋਗੇ ਤੋ ਖਾਵੋਗੇ ਮਾਰ। ਬੇਟੀ ਬਹੁ ਬੇਟਾ
ਕੋ ਲਿਓਗੇ ਨਾ ਸਾਰ, ਚਾਲੀ ਗੰਜ ਜੋੜੇ ਨਾ ਰੱਖਿਓ ਇਮਾਨ, ਦੇਖੋ ਰੇ ਕਾਰੂ ਜੋ ਹੋਤੇ ਪਰੇਸ਼ਾਨ। ਅੱਜ ਮੇਰੇ ਗਰੀਬ ਬਨਵਾਸ ਸੱਚੇ ਪਾਤਸ਼ਾਹ ਆਖੋ ਗੱਜ ਕੇ ਗੁਰੂ ਅਮਰਦਾਸ ਜੀ ਧੰਨ, ਗੁਰੂ ਅਮਰਦਾਸ ਜੀ ਫਿਰ ਬੋਲੋ ਭਲਾ ਹੋ ਜੇ ਧੰਨ, ਗੁਰੂ ਅਮਰਦਾਸ ਸੱਚੇ ਪਾਤਸ਼ਾਹ ਸਾਹਿਬ ਸਾਨੂੰ ਸੋਝੀ ਦੇ ਦਿਓ, ਅਸੀਂ ਉਹਨਾਂ ਵਿੱਚੋਂ ਹੀ ਮੌਜੂਦ ਜੇ। ਕਾਚਾ ਧੰਨ ਸੰਚਹ ਮੂਰਖ ਗਾਵਾਰ, ਮਨਮੁਖ ਭੂਲੇ ਅੰਧ ਗਾਵਾਰ। ਮਨ ਦੇ ਮਗਰ ਤੁਰਨ ਵਾਲੇ ਬੰਦੇ ਭੁੱਲ ਗਏ ਨੇ ਅੰਧ ਗਾਵਾਰ, ਅੰਧ ਮੂਰਖ, ਅੰਧ ਕੁਰ ਗਾਵਾਰ, ਗਾਵਾਰ ਪਾਤਸ਼ਾਹ ਜੀ ਕਹਿੰਦੇ ਮੂਰਖ ਨੇ, ਬੇਕਾਰ ਨੇ।

ਵੀ ਵਿਖਿਆ ਦੇ ਧਨ ਜਿਹੜਾ ਮਾਇਆ ਪਦਾਰਥ ਹੈ ਜਾਂ ਵਿਸ਼ੇ ਵਕਾਰ ਨੇ ਧਨ ਇਕੱਠਾ ਕੀਤਾ ਹੈ, ਇਹ ਦੁੱਖ ਰੂਪ ਹੈ। ਦੁੱਖ ਸਾਹਿਬ ਜੀ ਕਹਿੰਦੇ ਨਾ ਸਾਥ ਜਾਏ ਨਾ ਪ੍ਰਾਪਤ ਹੋਏ, ਨਾ ਇਹ ਪ੍ਰਾਪਤ ਹੁੰਦਾ ਨਾ ਬੰਦੇ ਦੇ ਕੋਲ ਹੀ ਜਾਂਦਾ। ਤੁਸਾਂ ਨੇ ਬੜੇ ਵਾਰੇ ਬੋਲ ਸੁਣੇ ਨੇ

ਕਸ਼ ਮਿਲਿਓ ਲਈ ਲੰਗੋਟੀ ਤੋਰ। ਇੱਕ ਲੰਮੀ ਜੀ ਗੁਥਲੀ ਜੀ ਸੀ ਲੈਂਦੇ ਜੀ ਹੈ ਲੰਮੀ ਜੀ, ਉਹਦੇ ਵਿੱਚ ਜਿੱਦਾਂ ਭਾਣ ਪਾਈਦਾ ਹੈ ਨਾ, ਜਿਹੜੀਆਂ ਮੋਹਰਾਂ ਹੁੰਦੀਆਂ ਨੇ ਉਹ ਪਾਈ ਜਾਂਦੇ ਸਨ ਤੇ ਜਿਸ ਵੇਲੇ ਉਹ ਇਕੱਠਾ ਜਿਹਾ ਹੋ ਜਾਂਦਾ ਸੀ ਨਾ ਲੰਬਾ ਸਾਰਾ ਕੱਪੜਾ, ਉਹਨੂੰ ਫਿਰ ਲੱਕ ਨਾਲ ਬੰਨਿਆ ਜਾਂਦਾ ਸੀ। ਉਹ ਲੰਗੋਟੀ ਸਾਰਿਆਂ ਤੋਂ ਸਾਂਭ ਕੇ ਰੱਖੀ ਹੋਈ ਹੈ ਵੀ ਇਹ ਕਿਧਰੇ ਜਾਣੀ ਨਹੀਂ ਹੈ। ਸਾਹਿਬ ਜੀ ਕਹਿੰਦੇ ਉਹ ਪਹਿਲਾਂ ਇਕੱਠਿਆ ਤੇਰਾ ਕੀਤਾ ਹੋਇਆ ਲੈ ਲੈਣੀ ਉਹ। ਇਸ ਕਰਕੇ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨਾ ਸਾਥ ਜਾਏ, ਰਾਤ ਇੱਕ ਪ੍ਰਮਾਣ ਦਿੱਤਾ ਸੀ ਤੁਹਾਨੂੰ ਯਾਦ ਆ ਜਾਣਾ, ਕਰ ਕਰ ਨਰਥ ਬਿਹਾਜੀ ਸੰਪਾ ਸੋਇਨਾ ਰੂਪਾ ਦਮਾ ਪਹਾੜੀ ਕੋ ਉਹ ਪਹਾੜਾ ਮਿਲਿਆ ਹੋਰ ਸਗਲ ਭਇਓ ਬੇਰਾਨਾ। ਹੋਰ ਤੇ ਸਾਰਾ ਬਗਾਨਾ ਹੀ ਹੋ ਗਿਆ, ਪਹਾੜੇ ਵਾਲੀ ਗੱਲ ਬਣ ਗਈ ਹੈ। ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਤੀਰ ਸੇਰ ਕਾ ਦਿਹਾੜੀ ਬੇਮਾਣ ਅਵਰ ਵਸਤ ਤੋਂ ਪਾਹੇ ਅਮਾਣ। ਮੈਂ ਰਾਤੀ ਇਹ ਵੀ ਪ੍ਰਮਾਣ ਦਿੱਤਾ ਸੀ, ਤੀਨ ਸੇਰ ਕਾ ਦਿਹਾੜੀ ਮਹਿਮਾਨ ਇਹ ਦਿਹਾੜੀਦਾਰ ਹੈ, ਤਿੰਨ ਸੇਰ ਖਾ ਲੈਣਾ ਸਵੇਰੇ ਸਵਾਮੀ ਕਾ ਕੇ, ਚੱਲ ਮੇਰੇ ਭਾਈ ਬਾਕੀ ਜੋ ਤੇਰੇ ਕੋਲ ਪਿਆ ਉਹ ਤੇ ਅਮਾਨਤ ਰੱਖੀ ਬੈਠਾ, ਉਹ ਤੇਰੀ ਥੋੜੀ ਹੈ, ਉਹ ਤੂੰ ਅਮਾਨਤ ਸਾਂਭੀ ਬੈਠਾ। ਜਿਵੇਂ ਤੁਸੀਂ ਕਹਿੰਦੇ ਆ ਲੈ ਮੇਰੀ ਵਸਤੂ ਸਾਂਭ ਕੇ ਰੱਖ ਲਾ ਮੈਂ ਕੱਲ ਨੂੰ ਲੈ ਲਾਂਗਾ, ਉਹ ਤੇ ਸਾਂਭਣ ਦਾ ਹੀ ਕੰਮ ਹੈ ਹੋਰ ਕੁਝ ਨਹੀਂ ਹੈ, ਮਹਿਮਾਨ ਤੂੰ ਪ੍ਰਾਹੁਣਾ ਬੈਠਾ ਹੋਇਆ ਹੈ। ਸਾਹਿਬ ਕਿਰਪਾਲੂ ਜੀ ਕਿਰਪਾ ਕਰਦੇ ਨੇ ਨਾ ਸਾਥ ਜਾਏ ਨਾ ਪ੍ਰਾਪਤ ਹੋਏ ਗਰੀਬ ਨਿਵਾਜ। ਇਸ ਬਾਰੇ ਤਾਂ ਪਤਾ ਲੱਗ ਗਿਆ, ਸਾਡੀ ਇੱਕ ਬੇਨਤੀ ਹੈ ਵੀ ਅੱਜ ਤੁਸੀਂ ਸੱਚਾ ਧਨ ਵੀ ਕਿਹਾ ਹੈ ਤੇ ਸੱਚਾ ਧਨ ਪਾਤਸ਼ਾਹ ਤੁਸੀਂ ਕਹਿੰਦੇ ਹੋ ਵੀ ਨਾਲ ਜਾਣ ਵਾਲਾ ਹੈ, ਇਹਦੀ ਪ੍ਰਾਪਤੀ ਕਿਵੇਂ ਹੁੰਦੀ ਹੈ, ਗਰੀਬ ਨਿਵਾਜ ਇਹ ਵੀ ਕਿਰਪਾ ਕਰਕੇ ਦੱਸੋ। ਤਾਂ ਕਿਰਪਾਲੂ ਜੀ ਨੇ ਕਿਰਪਾ ਕੀਤੀ, ਸਾਚਾ ਧਨ ਗੁਰਮਤੀ ਪਾਏ, ਸਾਚਾ ਧਨ ਗੁਰ ਗੁਰ ਗੁਰੂ ਦੀ ਮੱਤ ਦੁਆਰੇ ਗੁਰੂ ਕੋਲ ਆ ਕੇ ਗੁਰੂ ਦੀ ਸਿੱਖਿਆ ਲੈ ਕਰਕੇ, ਮੱਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ, ਸੁਣ ਲਈ ਹੈ ਸਿੱਖਿਆ, ਉਹਨੂੰ ਮੰਨ ਲਿਆ ਹੈ ਤੇ ਉਸ ਦੁਆਰੇ ਸਿੱਖਿਆ ਦੁਆਰੇ ਸਾਚਾ ਧਨ ਸੱਚਾ ਧਨ ਪ੍ਰਾਪਤ ਹੋ ਜਾਂਦਾ। ਫਿਰ ਸਾਹਿਬਾਂ ਨੇ ਬਚਨ ਕੀਤੇ, ਕਾਚਾ ਧਨ ਫੁਨ ਆਵੈ ਜਾਏ, ਕੱਚਾ ਧਨ ਤੇ ਆਉਣ ਜਾਣ ਵਾਲਾ ਹੈ। ਕੱਚੀ ਖੇਤੀ ਜਿਹੜੀ ਹੈ ਨਾ, ਕਣਕ ਬੀਜਦੇ ਨੇ ਉਹਨੂੰ ਸਿੱਟੇ ਲੱਗਦੇ ਨੇ, ਉਹ ਦੋਧੇ ਹੁੰਦੇ ਕੱਚੇ ਹੁੰਦੇ ਨੇ। ਅਗਰ ਜੇ ਉਸ ਵੇਲੇ ਉਹਨਾਂ ਨੂੰ ਕਵੇ ਕੋਈ ਵੀ ਮੈਂ ਮਸ਼ੀਨ ਵਿੱਚੋਂ ਇਹਨਾਂ ਨੂੰ ਗਾਹ ਲਵਾਂ ਜਾਂ ਇਹਨਾਂ ਨੂੰ ਕੰਪੈਨ ਵੱਢ ਕੇ ਦਾਣੇ ਕੱਢਦੇ ਤੇ ਕੱਚੇ ਚੋਂ ਕੁਝ ਨਹੀਂ ਨਿਕਲਣਾ। ਸਾਹਿਬ ਜੀ ਦੇ ਨਿੱਕ ਹੀ ਪ੍ਰਮਾਣ ਆ ਜਾਣੇ ਨੇ ਆਪਾਂ ਨੂੰ। ਸਾਹਿਬ ਕਹਿੰਦੇ ਕਾਚਾ ਧਨ ਫੁੰਨ ਦੁਬਾਰਾ ਆਉਣ ਤੇ ਜਾਣ ਵਾਲਾ, ਜਾਣ ਤੇ ਆਉਣ ਵਾਲਾ, ਇਹ ਸਦਾ ਸਥਿਰ ਨਹੀਂ ਰਹਿਣ ਵਾਲਾ ਜੀ ਰਹਾਉ। ਮਨਮੁਖ ਭੂਲੇ ਸਭ ਮਰ ਹੈ ਗਵਾਰ, ਜਿਹੜੇ ਮਨ ਦੇ ਮਗਰ ਤੁਰਨ ਵਾਲੇ ਉਹ ਸਾਰੇ ਦੇ ਸਾਰੇ ਭੁੱਲ ਗਏ ਨੇ, ਗਵਾਰ ਨੇ, ਮਰ ਹੈ, ਜਿਉਂਦਿਆਂ ਹੀ ਮੌਤ ਸਹੇੜ ਰਹੇ ਨੇ। ਭਾਉ ਜਲ ਡੂਬੇ ਨਾ ਉਰਵਾਰ ਨਾ ਪਾਰ, ਕਿਰਪਾਲੂ ਜੀ ਕਿਰਪਾ ਕਰਦੇ ਨੇ। ਭਾਵ ਸੰਸਾਰ ਜਲ ਸਮੁੰਦਰ, ਸੰਸਾਰ ਇੱਕ ਸਮੁੰਦਰ ਹੈ, ਪਦਾਰਥਾਂ ਦਾ ਸਮੁੰਦਰ ਹੈ, ਮੋਹ ਦਾ ਹੈ, ਨੇਕਾਂ ਤਰ੍ਹਾਂ ਦੇ ਪ੍ਰਮਾਨ ਨੇ। ਡੂਬੇ ਉਹ ਡੁੱਬ ਗਏ ਨੇ, ਬਿਨਾਂ ਪਾਣੀ ਤੋਂ ਰੜੇ ਡਿੱਬ ਕੇ ਡੁੱਬ ਗਏ ਨੇ। ਉਰਵਾਰ ਨਾ ਪਾਰ, ਉਰਲਾ ਤੇ ਪਰਲਾ

ਜਿੰਨੇ ਤੁਸੀਂ ਬੈਠੇ ਹੋ ਆਸ ਰੱਖਦਾ, ਦੂਰ ਨੇੜੇ ਵੀ ਆਸ ਰੱਖਦਾ, ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ। ਗਰੀਬ ਨਿਵਾਜ ਕਿਰਪਾਲੂ ਜੀ ਕਹਿੰਦੇ ਨੇ ਸਤਿਗੁਰ ਭੇਟੇ, ਜਦੋਂ ਸਤਿਗੁਰੂ ਜੀ ਮਿਲ ਜਾਣ, ਪੂਰੇ ਭਾਗ ਪੂਰੇ ਭਾਗ ਨੇ ਜਿਨ੍ਹਾਂ ਨੂੰ ਮੇਰੇ ਸਤਿਗੁਰਾਂ ਦੀ ਪ੍ਰਾਪਤੀ ਹੋਈ ਹੈ। ਸਤਿਗੁਰ ਕੌਣ ਹੈ? ਸਤਿ ਪੁਰਖ ਜਿਣ ਜਾਣਿਆ ਸਤਿਗੁਰ।

ਸਾਰੇ ਯੁੱਗਾਂ ਵਿੱਚ ਅਥਵਾ ਜੁਗੋ ਜੁਗ ਸਤਿਗੁਰੂ ਜੀ ਦੀ ਬਾਣੀ ਸੱਚੀ ਹੈ, ਬਾਣੀ ਅੰਮ੍ਰਿਤ ਰੂਪ ਹੈ, ਬਾਣੀ ਨਾਮ ਰੂਪ ਹੈ, ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ। ਗੁਰੂ ਅਰਜਨ ਦੇਵ ਕਿਰਪਾਲੂ ਜੀ ਨੇ ਵੱਡੀ ਕਿਰਪਾ ਕੀਤੀ, ਬਾਣੀ ਇਕੱਤਰਤਾ ਕਰਕੇ ਸ਼੍ਰੀ ਮਾਨ ਭਾਈ ਗੁਰਦਾਸ ਸਾਹਿਬ ਜੀ ਨੂੰ ਲਿਖਾਰੀ ਲਾ ਕੇ ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੀੜ ਸਤਿਗੁਰੂ ਮਹਾਰਾਜ ਨੇ ਤਿਆਰ ਕੀਤੀ। ਗੁਰੂ ਕੇ ਸਿੰਘ ਸਾਹਿਬ ਗ੍ਰੰਥੀ ਸਿੰਘ ਹੁਣੇ ਬੋਲ ਰਹੇ ਸੀ ਕਥਾ ਤੋਂ ਪਹਿਲਾਂ ਵੀ 30 ਤਰੀਕ ਨੂੰ ਸੰਪੂਰਨਤਾ ਦਿਵਸ ਹੈ ਤਾਂ ਕਲਗੀਆਂ ਵਾਲੇ ਬਾਜਾਂ ਵਾਲੇ ਨੇ ਪਾਤਸ਼ਾਹ ਨੇ ਦਮਦਮਾ ਸਾਹਿਬ ਜੀ ਦੀ ਪਾਵਨ ਧਰਤੀ ਤੇ ਭਾਈ ਮਣੀ ਸਿੰਘ ਜੀ ਨੂੰ ਲਿਖਾਰੀ ਲਾ ਕੇ ਬਾਬਾ ਦੀਪ ਸਿੰਘ ਜੀ ਨੇ ਸ਼ਾਹੀ ਦਵਾ ਦਾ ਤੇ ਕਲਮਾਂ ਦਾ ਪ੍ਰਬੰਧ ਕੀਤਾ ਤੇ ਸਤਿਗੁਰੂ ਮਹਾਰਾਜ ਕਿਰਪਾਲੂ ਦਾ ਤਾਰ ਕਲਗੀਆਂ ਵਾਲੇ ਪਾਤਸ਼ਾਹ ਜੀ ਨੇ ਪਿਤਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਬਾਣੀ ਸੰਪੂਰਨਤਾ ਕਰਕੇ ਦਮਦਮਾ ਸਾਹਿਬ ਜੀ ਦੀ ਪਾਵਨ ਧਰਤੀ ਤੇ ਸਾਨੂੰ ਇਹ ਦਾਤ ਬਖਸ਼ੀ ਹੈ। ਜੁਗੋ ਜੁਗ ਬਾਣੀ ਅਟਲ ਹੈ। ਇਹ ਕਾਰਨ ਕਿਉਂ ਬਣਿਆ ਬਾਣੀ ਇਕੱਤਰਤਾ ਕਰਨ ਦਾ? ਗੁਰ ਬਿਲਾਸ ਪਾਤਸ਼ਾਹੀ 6ਵੀਂ ਦੇ ਬੋਲ ਨੇ, ਜਿਸ ਵੇਲੇ ਪ੍ਰਿਥੀ ਚੰਦ ਤੇ ਮਿਹਰਵਾਨ ਬਾਣੀ ਲਿਖਣੀ ਸ਼ੁਰੂ ਕਰਤੀ ਉਹਨਾਂ ਨੇ, ਹਾਂਜੀ ਲਿਖਣੀ ਸ਼ੁਰੂ ਕਰ ਦਿੱਤੀ। ਤੇ ਜਦੋਂ ਲਿਖਦੇ ਸੀ ਨਾ ਕਾਵ ਰਚਨਾ ਵਿੱਚ ਤੇ ਪਿੱਛੇ ਧੰਨ ਗੁਰੂ ਨਾਨਕ ਮਹਾਰਾਜ ਜੀ ਦੀ ਮੋਹਰ ਲਾ ਦਿਆ ਕਰਨ। ਤੁਸੀਂ ਕਈ ਵਾਰ ਟਰਾਲੀਆਂ ਤੇ ਪੜ੍ਹਦੇ ਹੋ ਨਾ, ਨਾਮ ਖੁਮਾਰੀ ਨਾਨਕਾ ਚੜੀ ਰਹੇ, ਕਿੱਥੋਂ ਲੱਭੋਗੇ? ਇੱਕ ਤਨ ਹੋਰ ਬੋਲ ਮਿਲ ਜਾਣਾ, ਆਕਤ ਧੂਰਾ ਨਿੰਮ ਫਲ ਉਤਰ ਜਾਏ ਪ੍ਰਭਾਤ। ਹੁਣ ਸਾਰੇ ਬੋਲ ਬੋਲ ਦਿੱਤਾ ਮੈਂ, ਆਕਤ ਧੂਰਾ ਨਿੰਮ ਫਲ ਉਤਰ ਜਾਏ ਪ੍ਰਭਾਤ, ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ। ਕਿੱਥੋਂ ਲੱਭੋਗੇ ਆਕਤ ਧੂਰਾ? ਇਹ ਲਿਖਿਆ ਹੁੰਦਾ ਜੇ ਕਈਆਂ ਥਾਵਾਂ ਤੇ। ਤੇ ਜਦੋਂ ਨਾਨਕ ਨਾਮ ਮਿਲ ਗਿਆ ਤੇ ਅਗਲਿਆਂ ਨੇ ਸਾਡੇ ਵਰਗਿਆਂ ਨੂੰ ਭੁਲੇਖਾ ਪੈ ਗਿਆ ਵੀ ਇਹ ਗੁਰੂ ਦੀ ਬਾਣੀ ਹੈ। ਫਿਰ ਸਿੱਖਾਂ ਨੇ ਬੇਨਤੀ ਕੀਤੀ, ਉਹ ਬਚਨ ਬੜੇ ਸੋਹਣੇ ਲਿਖੇ ਨੇ, ਮੈਂ ਕੇਵਲ ਪੜ੍ਹ ਕੇ ਸੁਣਾ ਦਿਆਂ, ਮੇਰੇ ਮਿੰਟ 4 ਕੀ ਬਾਕੀ ਬਚੇ ਨੇ। ਇੱਕ ਸਿੱਖ ਬੋਲ

ਕਿਛ ਸੱਚਾ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੱਚਾ ਹੈ ਸੋਏ ਉਸ ਮੇਰੇ ਵਾਹਿਗੁਰੂ ਜੀ ਦੀ ਸੋਏ ਕਣ ਸੋ ਵਡਿਆਈ ਸੱਚੀ ਹੈ ਝੂਠੀ ਨਹੀਂ ਹੈ ਸੱਚੀ ਵਡਿਆਈ ਹੈ ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ ਸਰਬ ਜੀਆ ਕਾ ਦਾਤਾ ਰੇ ਸੱਚੀ ਵਡਿਆਈ ਹੈ ਉਹ ਸਾਰਿਆਂ ਦਾ ਦਾਤਾ ਹੈ ਉਹਦੀਆਂ ਵਡਿਆਈਆਂ ਦਾ ਕਦੇ ਅੰਤ ਨਹੀਂ ਆਉਂਦਾ ਊਤਮ ਬ੍ਰਹਮ ਪਛਾਣੈ ਕੋਈ ਕੋਈ ਕੋਈ ਹੈ ਸ੍ਰੇਸ਼ਟ ਬ੍ਰਹਮ ਦੀ ਜਿਹੜਾ ਪਛਾਣ ਕਰ ਲੈਂਦਾ ਹੈ ਤੇ ਜਦੋਂ ਬ੍ਰਹਮ ਤੱਕ ਪਹੁੰਚਦਾ ਹੈ ਨਾ ਤਾਂ ਗੁਰੂ ਖਾਲਸਾ ਜੀ ਉਸ ਪਿਆਰੇ ਨੂੰ ਫਿਰ ਸਾਰੇ ਬ੍ਰਾਹਮੀ ਨਜ਼ਰ ਆ ਜਾਂਦਾ ਜੇ ਜਦੋਂ ਉਹਨੂੰ ਵਸਤਾ ਮਿਲ ਜਾਂਦੀ ਹੈ ਸਾਹਿਬਾਂ ਦੇ ਬੋਲਨੇ ਨਾ ਬ੍ਰਹਮ ਦੀਸੈ ਬ੍ਰਹਮ ਸੁਣੀਐ ਏਕ ਏਕ ਵਖਾਣੀਐ ਆਤਮ ਪਸਾਰਾ ਕਰਨੇ ਹਾਰਾ ਪ੍ਰਭ ਬਿਨਾ ਨਹੀਂ ਜਾਣੀ ਫਿਰ ਤਾਂ ਬਾਤ ਇੱਥੇ ਆ ਜਾਂਦੀ ਜੇ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ ਪਛਾਣੈ ਪਛਾਣ ਲਿਆ ਪਛਾਣ ਨਹੀਂ ਨਾ ਆਉਂਦੀ ਆਪਾਂ ਕਿਸੇ ਬੰਦੇ ਨੂੰ ਚਿਰਾਂ ਬਾਅਦ ਮਿਲੀਏ ਫਤਿਹ ਵੀ ਬੁਲਾ ਦਈਏ ਤੇ ਗੱਲਾਂ ਬਾਤਾਂ ਵੀ ਕਰੇ ਫਿਰ ਆਪਾਂ ਸਹਿਜੇ ਜੇ ਕਹਿੰਦੇ ਵੀ ਤੈਨੂੰ ਅਸੀਂ ਪਛਾਣਿਆ ਨਹੀਂ ਉਹ ਫਿਰ ਆਪਣੀ ਪਛਾਣ ਦੱਸਦਾ ਵੀ ਆਪਾਂ ਉੱਥੇ ਮਿਲੇ ਸੀ ਆਪਾਂ ਇਉਂ ਕੀਤਾ ਸੀ ਤੇ ਜਦੋਂ ਪਛਾਣ ਆ ਜਾਂਦੀ ਹੈ ਨਾ ਫਿਰ ਕੁੱਟ ਕੇ ਗੱਲ ਵੱਕੜੀ ਪਾ ਕੇ ਮਿਲਦੇ ਆ ਯਾਰ ਤੂੰ ਬੜੇ ਚਿਰਾਂ ਬਾਅਦ ਮਿਲਿਆ ਸਾਹਿਬ ਜੀ ਕਹਿੰਦੇ ਬਸ ਆ ਹੀ ਪਛਾਣ ਲਾ ਚਿਰਾਂ ਬਾਅਦ ਗੁਰੂ ਨੂੰ ਆ ਕੇ ਮਿਲਿਆ ਚਿਰਾਂ ਬਾਅਦ ਕਿਵੇਂ 84 ਲੱਖ ਜੂਨਾਂ ਤੋਂ ਬਾਅਦ ਭੜਕਦਿਆਂ ਭੜਕਦਿਆਂ ਸਾਹਿਬਾਂ ਦੀ ਹਜ਼ੂਰੀ ਅੰਦਰ ਆ ਗਿਆ ਹੁਣ ਸਾਹਿਬਾਂ ਦੀ ਪਛਾਣ ਕਰ ਲਾ ਵੀ ਤੇਰੇ ਜੀਵਨ ਦਾ ਪਾਰ ਉਤਾਰਾ ਗੁਰੂ ਕੀ ਬਾਣੀ ਨਹੀਂ ਕਰਨਾ ਹੈ ਇਹਦੇ ਤੋਂ ਬਿਨਾਂ ਪਾਰ ਉਤਾਰਾ ਨਹੀਂ ਆਉਣਾ ਸੱਚ ਸਾਚਾ ਸੱਚ ਆਪ ਦਰੜਾਏ ਆਪ ਉਹ ਸੱਚਾ ਹੈ ਉਹਦੇ ਪਿਆਰੇ ਵੀ ਸੱਚੇ ਨੇ ਉਹ ਸੱਚਾ ਨਾਮ ਮੇਰਾ ਸਤਿਗੁਰੂ ਦ੍ਰਿੜ ਕਰਵਾ ਦਿੰਦਾ ਹੈ ਨਾਨਕ ਆਪੇ ਵੇਖੈ ਆਪੇ ਸੱਚ ਲਾਏ ਅੰਤ ਵਿੱਚ ਗੁਰੂ ਅਮਰਦਾਸ ਜੀ ਕਿਰਪਾ ਕਰਦੇ ਨੇ ਉਹ ਆਪ ਹੀ ਵੇਖਦਾ ਹੈ ਤੇ ਆਪ ਹੀ ਫਿਰ ਨਦਰ ਮੇਰ ਕਰਕੇ ਆਏ ਹੋਏ ਪਿਆਰੇ ਜਗਿਆਸੂਆਂ ਨੂੰ ਸੱਚੇ ਨਾਮ ਦੇ ਵਿੱਚ ਲਾ ਦਿੰਦਾ ਹੈ ਉਹ ਫਿਰ ਦਿਨ ਰਾਤ

ਗੁਰੂ ਖਾਲਸਾ ਜੀ, ਮਾਈ ਭਾਈ ਗੁਰਸਿੱਖ ਬਹੁਤ ਵੱਡਿਆਂ ਭਾਗਾਂ ਵਾਲੇ ਨੇ, ਗੁਰੂ ਦਰਬਾਰ ਵਿੱਚ ਇਕਾਗਰਤਾ ਨਾਲ ਗੁਰੂ ਕੀ ਅੰਮ੍ਰਿਤ ਬਾਣੀ ਦੀ ਵਿਚਾਰ ਸਰਵਣ ਕਰਨ ਦਾ ਯਤਨ ਕਰਦੇ ਨੇ, ਜਿਨ੍ਹਾਂ ਰਜੇਵਿਆਂ ਕਰਕੇ ਗੁਰਸਿੱਖਾਂ ਤੋਂ ਨਹੀਂ ਆਇਆ ਜਾਂਦਾ, ਘਰਾਂ ਵਿੱਚ ਵੀ ਸੁਣਦੇ ਨੇ ਸਾਹਿਬ, ਉਹਨਾਂ ਤੋਂ ਰਜੇਵਿਆਂ ਤੋਂ ਸੰਕੋਚ ਦੇ ਕੇ ਸਤਿਗੁਰੂ ਜੀ ਉਹਨਾਂ ਨੂੰ ਵੀ ਉੱਦਮ ਦੇਣ, ਸੰਗਤ ਵਿੱਚ ਆ ਕੇ ਗੁਰੂ ਕੀ ਅੰਮ੍ਰਿਤ ਬਾਣੀ ਸਰਵਣ ਕਰਨ, ਜਿਨ੍ਹਾਂ ਨੇ ਘਰਾਂ ਵਿੱਚ ਵੀ ਸੁਣੀ ਹੈ ਮਹਾਰਾਜ, ਉਹਨਾਂ ਦੀਆਂ ਹਾਜ਼ਰੀਆਂ ਵੀ ਭਾਈ ਦਰ ਤੇ ਪ੍ਰਵਾਨ ਕਰਨ, ਅੰਮ੍ਰਿਤ ਬਾਣੀ ਦੀ ਸਾਂਝ ਪਾਉਂਦਿਆਂ ਬੇਅੰਤ ਬੇਅੰਤ ਫੁੱਲਾਂ ਦੀਆਂ ਮਾਫੀਆਂ ਸਾਰੇ

ਮਾਲਾ ਰਾਗ ਏਕ ਸੰਗ ਪੰਚ ਬਰੰਗਨ ਸੰਗ ਅਲਾਪੇ ਅੱਠੋ ਨੰਦਨ ਪ੍ਰਥਮ ਰਾਗ ਭੈਰੋ ਵੇ ਕਰਹੀ ਪੰਚ ਰਾਗ ਨੀ ਸੰਗ ਉਚਰਹੀ।

ਪਾਲਣ ਸੁਹਾਇ। ਸਰਸ ਬਾਣ ਵਾਹਿ ਬਨੋਦਾ ਗਾਵੇ ਸਰਸ ਬਸੰਤ ਕਮੋਦਾ, ਇਸ਼ਟ ਪੁੱਤਰ ਮੈਂ ਕਹੇ ਸੁਵਾਰੀ, ਪੁਨ ਆਈ ਦੀਪਕੀ ਬਾਰੀ। ਕਚੇਲੀ ਪੱਟ ਮੰਜਰੀ ਟੋਡੀ ਕਹੀਆਂ ਲਾਪ, ਕਾਵੋਂ ਦੀ ਆ ਗੁਜਰੀ ਸੰਗ ਦੀਪਕ ਕੇ ਥਾਪ। ਕਾਲੰਕਾ ਕੁੰਤਲ ਆਉ ਰਾਮਾ, ਕਮਲ ਕੁਸਮ ਚੰਪਕ ਕੇ ਨਾਮਾ, ਗੌਰਾ ਕਾਨ ਰੱਖ ਲਿਆ ਨਾ, ਇਸ਼ਟ ਪੁੱਤਰ ਦੀਪਕ ਕੇ ਜਾਨਾ। ਸਾਮਿਲ

18 10 20 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੋ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਆਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕੋ ਸੀ ਭੀ ਸੱਚ ਸੋਚੈ ਸੋਚ ਨਾ ਹੋਵੈ ਜੇ ਸੋਚੀ ਲਖਵਾਰ।

ਪਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿ ਜਾਈ ਹੁਕਮੀ ਹੋਵਨ ਜੀਆ ਹੁਕਮ ਲੈ ਵਡਿਆਈ ਹੁਕਮੀ ਉਤਮ ਨੀਚਾ ਹੁਕਮ ਲਿਖ ਦੁੱਖ ਸੁਖ ਪਾਈਐ ਇਕ ਨਾ ਹੁਕਮੀ ਬਖਸੀ ਸਿੱਖ ਹੁਕਮੀ ਸਦਾ ਭਵਾਈ ਆਏ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੇ ਜੇ ਬੁਝਾਏ ਤਾਂ ਹੁਮੇ ਕਹੇ ਨਾ ਕੋਏ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਾਤ ਜਾਣੇ ਨਿਸਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ

ਅਹੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਹਰ ਅਸੰਘ ਗਲ ਵੜ ਤਿਆ ਕੁਮਾਹੇ ਅਸੰਘ ਪਾਪੀ ਪਾਪ ਕਰ ਜਾਹੇ ਅਸੰਘ ਕੂੜੇ ਅਰ ਕੂੜੇ ਫੇਰਾਹੇ ਅਸੰਖ ਮਲੇਸ਼ ਮਲ ਭਖ ਖਾਹੇ

ਤੁਧ ਭਾਵੇ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਨਾਵ ਅਸੰਖ ਥਾਵ, ਅਗਮ ਅਗਮ ਅਸੰਖ ਲੋ ਅਸੰਖ, ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸੋਲਾਹ, ਅਖਰੀ ਗਿਆਨ ਗੀਤ ਗੁਣ ਗਾਹ, ਅਖਰੀ ਲਿਖਣ ਬੋਲਣ ਬਾਣ, ਵੱਖਰਾ ਸਿਰ ਸੰਯੋਗ ਵਖਾਣ। ਜਿਨ

ਇੱਕ ਵਾਰ ਜੋ ਤੁਧ ਭਾਵੇ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਏ ਹੱਥ ਪੈਰ ਤਨ ਦੇਹ ਪਾਣੀ ਧੋਤੇ ਉਤਰ ਸਖੇ ਮੂਹਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਏ ਉਹ ਧੋਏ ਭਰੀਏ ਮਤ ਪਾਪਾਂ ਕੈ ਸੰਗ ਹੋ ਤੋ ਪੈਦਾ ਵੇ ਕੇ ਰੰਗ ਪੁੰਨੀ ਪਾਪੀ ਆਖਣ ਦਾ ਹੇ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੀ ਆਵੋ ਜਾਹੋ ਤੀਰ ਤਪ ਦਇਆ ਦਤ ਦਾਨ ਜੇ ਕੋ ਪਾਵੇ ਤਿਲਕਾ ਮਾਣ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰ ਗਤ ਤੀਰਥ ਮਲ ਨਾਹੋ ਸਭ ਗੁਣ ਤੇਰੇ ਮੈਂ ਨਾਹੀ ਕੋ ਐਵਨ ਗੁਣ ਕੀਤੇ ਭਗਤ ਨਾ ਹੋਏ ਸਵਸਥ ਆਥ ਬਾਣੀ ਬਰਮਾਓ ਸਤ ਸੁਹਾਣ ਸਦਾ ਮਨ ਚਾਓ।

ਆਕਾਰ ਵੇਲ ਨਾ ਪਾਈਆ ਪੰਡਤੀ ਜੇ ਹੋਵੇ ਲਿਖ ਪੁਰਾਣ ਹੋ ਭਗਤ ਨਾ ਪਾਇਓ ਕਾਦੀਆਂ ਜੇ ਲਿਖਣ ਲਿਖ ਕੁਰਾਨ ਥਿਤ ਵਾਰ ਨ ਜੋਗੀ ਜਾਣੇ ਰੁੱਤ ਮਾਹ ਨਾ ਕੋਈ ਜਾਂ ਕਰਤਾ ਸਿਰਟੀ ਕੋ ਸਾਜੇ ਆਪੇ ਜਾਣੇ ਸੋਈ ਕਿਵ ਕਰ ਆਖਾ ਕਿਵ ਸਲਾਹੀ ਕਿਉਂ ਵਰਣੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾਹੂਵੈ ਨਾਨਕ ਜੇ ਕੋ ਆਪੋ ਜਾਣੇ ਅੱਗੇ ਗਿਆ ਨਾ ਸੋਹੈ ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾ ਸੋੜ ਕੋੜ ਕਪਾਲ ਥੱਕੇ ਵੇਦ ਕਹਿਨਕ ਵਾਤ ਸਹਿਸ ਅਠਾਰੇ ਕਹਿਨਕ ਤੇ ਬਾਂਸਲੂ ਇੱਕ ਧਾਤ ਲਿਖਾ ਹੋਏ ਤਾਂ ਲਿਖੀਐ ਲਿਖੇ ਹੋਏ ਵਿਨਾਸ ਨਾਨਕ ਵੱਡਾ ਆਖੀਏ ਆਪੇ ਜਾਣੇ ਆਪ ਸਾਲਾਹੀ ਸੁਲਾਹੇ ਤੀ ਸੁਰਤ ਨਾ ਪਾਈਆ ਨਦੀਆਂ ਤੇ ਵਾਹ ਪਵੈ ਸਮੁੰਦ ਨਾ ਜਾਣੀ ਐ ਸਮੁੰਦ ਸਾਹ ਸੁਲਤਾਨ ਗ੍ਰਹਿ ਸੇਤੀ ਮਾਲ ਧਨ ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨੋ ਨਾ ਵਿਸਰੈ

ਉਪਰੇ ਉੱਚਾ ਨਾਉ ਇਹ ਬੜੀ ਉੱਚਾ ਹੋਵੇ ਕੋਏ ਤੇ ਸੁੱਚੇ ਕੋ ਜਾਣੇ ਸੋਏ ਜੇ ਵਡਿਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ।

ਪਿਆਰ ਬੰਧ ਖਲਾਸੀ ਪਾਣੇ ਹੋਏ ਉਰੇ ਆਖ ਨਾ ਸਕੇ ਕੋਏ ਜੇ ਕੋ ਖਾਏ ਕੇ ਆਖਣ ਪਾਏ ਉਹ ਜਾਣੇ ਜੇਤੀਆਂ ਮੁੱਖ ਆਏ ਆਪੇ ਜਾਣੇ ਆਪੇ ਦੇਹ ਆਖੇ ਸੇ ਭੇ ਕੇਈ ਕੇ ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤ ਸਾਹੀ ਪਾਤ ਸਾਹੂ

ਅਮੁੱਲ ਪ੍ਰਵਾਨ ਅਮੁੱਲ ਬਖਸੀਸੇ ਅਮੁੱਲ ਨਿਸ਼ਾਨ ਅਮੁੱਲ ਕਰਮੇ ਅਮੁੱਲ ਫੁਰਮਾਨ ਅਮੁੱਲੋ ਅਮੁੱਲ ਆਖਿਆ ਨਾ ਜਾਏ ਆਖਾ ਕਰੇ ਲਵਲਾਏ ਆਖੇ ਵੇਦ ਪਾਠ ਪੁਰਾਨ ਆਖੇ ਪੜੇ ਕਰੇ ਬੁਖਿਆਨ ਆਖੇ ਬਰਮੈ ਆਖੇ ਇੰਦ ਆਖੇ ਗੋਪੀ ਤੈ ਗੋਵਿੰਦ ਆਖੇ ਈਸ਼ਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਆਖੇ ਦਾਨਵ ਆਖੇ ਦੇਵ ਆਖੇ ਸੁਰ ਨਰ ਮੁਨ ਜਨ ਸੇਵ ਕੀਤੇ ਆਖੇ ਆਖਣ ਪਾਹੇ ਕੀਤੇ ਕਹੇ ਕਹੇ ਉੱਠ ਉੱਠ ਜਾਹੇ ਤੇ ਕੀਤੇ ਹੋਰ ਕਰੇ ਤਾਖ ਨ ਸਕੇ ਕੇਈ ਕੇ ਜੇਵੜ ਭਾਵੇ ਤੇ ਵਡ ਹੋਏ ਨਾਨਕ ਜਾਣੇ ਸਾਚਾ ਸੋਏ।

ਹਾ ਜਿਤ ਵਹਿ ਸਰਬ ਸੰਭਾਲੇ ਵਾਜੇ ਨਾ ਦੇ ਅਨੇਕ ਅਸੰਖਾ ਕੇਤੇ ਵਾਵਣ ਹਾਰੇ ਕੇਤੇ ਰਾਗ ਭਰੀ ਸਿਉ ਕਹੀ ਅਨਾ ਕੇਤੇ ਗਾਵਣ ਹਾਰੇ ਗਾਵੇ ਤੁਹਨ ਪੌਣ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਚਿਤ ਗੁਪਤ ਲਿਖ ਜਾਣ ਲਿਖ ਲਿਖ ਧਰਮ ਵਿਚਾਰੇ ਗਾਵੇ ਈਸ਼ਰ ਬਰਮਾ ਦੇਵੀ ਸੋਨ ਸਦਾ ਸੁਵਾਰੇ ਗਾਵੇ ਦੇਵ ਦਾਸਨ ਬੈਠੇ ਦੇਵਤਿਆਂ ਅੰਦਰ ਨਾਲੇ ਗਾਵੇ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ।

ਪੜਨ ਰਖੀ ਸਰ ਜੁਗ ਜੁਗ ਵੇਦਾ ਨਾਲੇ ਗਾਵੇ ਮੋਨੀਆ ਮਨ ਮੋਹਣ ਸੁਰਗਾ ਮੱਚ ਪਿਆਲੇ ਗਾਵਨ ਰਤਨੇ ਉਪਾਏ ਤੇਰੇ ਅੜਸੜ ਤੀਰਥ ਨਾਲੇ ਗਾਵੇ ਜੋਧ ਮਹਾਂਬਲ ਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸਹੀ ਤੁਧ ਨੂੰ ਗਾਵੇ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ।

ਗਣ ਦੇ ਨ ਜੋਰ। ਜੋਰ ਨ ਜੀਵਨ ਮਰਨ ਨਹਿ ਜੋਰ, ਜੋਰ ਨ ਰਾਜ ਮਾਲ ਮਨ ਸੋਰ, ਜੋਰ ਨ ਸੁਰਤੀ ਗਿਆਨ ਵਿਚਾਰ, ਜੋਰ ਨ ਜੁਗਤੀ ਛੁੱਟਾ ਸੰਸਾਰ, ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉਤਮ ਨੀਚ ਨਾ ਕੋਏ। ਰਾਤੀ ਰੁਤੀ ਥਿਥੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸਵੇ ਧਰਤੀ ਥਾਪ ਰੱਖੀ ਧਰਮਸਾਲ, ਤਿਸਵੇ ਜੀ ਜੁਗਤ ਕੇ ਰੰਗ, ਤਿਨਕੇ ਨਾਮ ਅਨੇਕ ਅਨੰਤ, ਕਰਮੀ ਕਰਮੀ ਹੋਏ ਵਿਚਾਰ, ਸੱਚਾ

ਕਥਨਾ ਕਰੜਾ ਸਾਰ ਜਤ ਪਹਾਰਾ ਧੀਰਜ ਸੁਨਿਆਰ ਹਰਨ ਮਤ ਵੇਦ ਉਥਿਆਰ ਭਉ ਖਲਾਗਣ ਤਪ ਤਾਉ ਪਾਂਡਾ ਭਾਉ ਅੰਮ੍ਰਿਤ ਤਿਤ ਢਾਲ ਘੜੀਐ ਸ਼ਬਦ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਖੇਲੇ ਸਗਲ ਜਗਤ।

ਸਤਿਗੁਰੂ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣ ਆਈਆਂ, ਸਬਦੂ ਤਾਂ ਗਾਵੋ ਹਰੀ ਕੇਰਾ, ਮਨ ਜਨੀ ਵਸਾਇਆ, ਕਹੇ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰਨਾਲੇ, ਹਰਨਾਲ ਰਹੋ ਤੂੰ ਮਨ ਮੇਰਾ, ਦੁੱਖ ਸਭ ਵਿਸਾਰਣਾ, ਅੰਗੀਕਾਰ ਹੋ ਕਰੇ ਤੇਰਾ, ਕਾਰਜ ਸਭ ਸੁਵਾਰਣਾ, ਸਭਨਾ ਗੱਲਾਂ ਸਮਰਾ ਸੁਵਾਮੀ, ਸੋ ਕਿਉਂ ਮਨੋ ਵਸਾਰੇ, ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰਨਾਲੇ। ਸਾਚੇ ਸਾਹਿਬ ਕਿਆ ਨਾਹੀਂ ਕਰ ਤੇਰਾ, ਕਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹ ਸੋ ਪਾਵੇ, ਸਦਾ ਸਿਵ ਸਲਾਹ ਤੇਰੀ, ਨਾ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ, ਵਾਜੇ

ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰਤੀ ਰਹਿ ਸੱਚਾ ਨਾਮ ਮੇਰਾ ਦਾਰੂ ਸੱਚ ਨਾਮ ਉਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸਾਂਤ ਸੁਖ ਮਾਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿੱਟੋ ਜਿਸ ਦੀਆਂ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸਭ ਧਰੋ ਪਿਆਰੋ ਸੱਚਾ ਨਾਮ ਮੇਰਾ ਦਾਰੂ ਵਾਜੇ ਪੰਚ ਸਬਦ ਤਿਤ ਘਰ ਸੁਭਾਗੇ ਸਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕਹਿ ਲਾਗੇ ਕਹੇ ਨਾਨਕ ਤੈ ਸੁਖ ਹੋਆ ਤਿਤ ਕਰਨ ਹਦ ਵਾਜੇ ਸਾਚੀ ਲਵੇ ਬਿਨ ਦੇਹ ਨਮਾਨੀ ਦੇਹ ਨਮਾਨੀ ਲਵੇ ਬਾਜੋ ਕਿਆ ਕਰੇ ਵਿਚਾਰੀਆ ਤੁਦ ਬਾਜ ਸਮਰੱਥ ਕੋਏ ਨਾਹੀ ਕਿਰਪਾ ਕਰ ਬਨਵਾਰੀਆ ਸੁਨੋਹਰ ਥਾਉ ਨਾਹੀ ਸਬਦ ਲਾਗ ਸੁਵਾਰੀਆ ਕਹੇ ਨਾਨਕ ਲਵੇ ਬਾਜੋ ਕਿਆ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲ ਵਿਖ ਕੱਟੇ ਗਿਆਨ ਜਨ ਸਾਰਿਆ ਅੰਦਰੋਂ ਜਿਨਕਾ ਮੋਹ ਟੁੱਟਾ ਤਿਨਕਾ ਸਬਦ ਸੱਚੇ ਸੁਵਾਰਿਆ ਕਹੇ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ।

ਰਿਆ ਇੱਕ ਭਰਮ ਭੁੱਲੇ ਫਿਰੇ ਦਹਿ ਦਿਸ ਇੱਕ ਨਾਮ ਲਾਗ ਸਵਾਰਿਆ। ਗੁਰਪ੍ਰਸਾਦੀ ਮਨ ਭਇਆ ਨਿਰਮਲ ਜਿਨ੍ਹਾਂ ਭਾਣਾ ਭਾਵੇ ਕਹਿ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ।

ਪਾਈਐ ਧਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਐ ਹੁਕਮ ਮੰਨਿਓ ਗੁਰੂ ਕੇ ਰਾਹ ਗਾਵੋ ਸੱਚੀ ਬਾਣੀ ਕਹਿ ਨਾਨਕ ਸੁਣੋ ਸੰਤੋ ਕਥਿਓ ਕਥ ਕਹਾਣੀ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ ਚਤੁਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਨੀ ਜੇ ਨਿਤ ਭਰਮ ਭੁਲਾਇਆ ਮਾਇਆ ਤਾਂ ਮੋਹਨੀ ਤਿਨੇ ਕੀਤੀ ਜਿਣਠ ਗੌਲੀ ਪਾਈਆ ਕੁਰਬਾਨ ਕੀਤਾ ਤਿਸੇ ਵਿਟੋਂ ਜਿਨ ਮੋਹ ਮੀਠਾ ਲਾਇਆ ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੇ ਨਾ ਪਾਇਆ।

ਚੱਲਣਾ ਖਨਿਹੋ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ ਗੁਰਪ੍ਰਸਾਦੀ ਜਿਨੀ ਆਵਤ ਜੇ ਅਰ ਵਾਸਨਾ ਸੁਮਾਣੀ ਕਹੇ ਨਾਨਕ ਚਾਲ ਭਗਤਾਂ ਜੁਗ ਹੋ ਜੁਗ ਨਿਰਾਲੀ ਜਿਉ ਤੂੰ ਚਲਾਏ ਤਿਵ ਚੱਲੈ ਸੁਆਮੀ ਔਰ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾਏ ਤਿਵੈ ਚੱਲੈ ਜਿੰਨਾ ਮਾਰਗ ਪਾਵੇ ਕਰ ਕਿਰਪਾ ਜਨ ਨਾਮ ਲਾਏ ਸੇ ਹਰ ਹਰ ਸਦਾ ਧਿਆਵੇ ਜਿਸਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰੇ ਸੁਖ ਪਾਵੇ ਕਹੇ ਨਾਨਕ ਸੱਚੇ ਸਾਹਿਬ ਜਿਉ ਪਹਾਵੇ ਤਿਵੈ ਚੁਲਾਵੇ ਇਹੋ ਸੋਹਿਲਾ ਸ਼ਬਦ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ ਇਹੋ ਤਿਨ ਕੈ ਮਨ ਵਸਿਆ ਜਿਨ ਧੁਰੋਂ ਲਿਖਿਆ ਆਇਆ ਇੱਕ ਫਿਰੇ ਕਨੇਰੇ ਕਰੇ ਗੱਲਾਂ ਗੱਲੀ ਕਿਲੇ ਨਾ ਪਾਇਆ ਕਹੇ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ ਪਵੇ ਧੋਏ ਸੇ ਜਨਾ ਜਿਨੀ ਹਰ ਧਿਆਇਆ ਹਰ ਧਿਆਇਆ ਪਵੇ ਧੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ ਪਵਿੱਤ ਸੰਗਤ ਸੁਭਾਈਆ ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖਰ ਹਰ ਧਿਆਇਆ ਕਰਮੀ ਸਹਿਜਨਾ ਉਪਜੇਵਨ ਸਹਿਜੇ ਸਹਿਸਾ ਨਾ ਜਾਏ ਨ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ ਸਹਿ ਸਹਿ ਜਿਉ ਮਲੀਨ ਕਿਤ ਸੰਜਮ ਤੋਤਾ ਜਾਏ ਮਨ ਤੋਬੋ ਸ਼ਬਦ ਲਾਗੂ ਅਰ ਸਿਉ ਰਹੋ ਚਿਤ ਲਾਏ ਕਹੇ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੇ ਸਹਿਸਾ ਵਿਜਾਏ ਜਿਉ ਮੈਲੇ ਬਾਹਰੋਂ ਨਿਰਮਲਾ ਬਾਹਰੋਂ ਨਿਰਮਲਾ ਜਿਉ ਤਾਂ ਮੈਲੇ ਤਿਨੀ ਜਨਮ ਜੂਏ ਹਾਰਿਆ ਤਿਸ ਨਾਮ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ ਵੇਦਾਂ ਮੈਂ ਨਾਮ ਤੁਮ ਸੋ ਸੁਣੇ ਨਾਹੀ ਫਿਰੇ ਜਿਉ ਬੇਤਾਲਿਆ ਕਹੇ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿਨੀ ਜਨਮ ਜੂਏ ਹਾਰਿਆ ਜਿਉ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜਿਉ ਨਿਰਮਲ ਸਤਿਗੁਰ ਤੇ ਕਰਣੀ ਕੁਮਾਣੀ ਕੂੜ ਕੀ ਸੋਹੇ ਪਹੁੰਚੇ ਨਾਹੀ ਮਨਸਾ ਸੱਚ ਸੁਮਾਣੀ ਜਨਮ ਰਤਨ ਜਿਨੀ ਖਟਿਆ ਭਲੇ ਸੇਵਨ ਜਾਰੇ ਕਹੇ ਨਾਨਕ ਜਿਨ ਮਰ ਨਿਰਮਲ ਸਦਾ ਰਹੇ ਗੁਰ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉ ਰਹੇ ਗੁਰ ਨਾਲੇ ਗੁਰ ਕੇ ਚਰਨ ਹਿਰਦੇ ਧਿਆਏ ਅੰਤਰਾਤਮੈ ਸੰਭਾਲੇ ਆਪ ਛੱਡ ਸਦਾ ਰਹੇ ਪਰਣਏ ਗੁਰਬਿਨ ਅਵਰਨਾ ਜਾਣੇ ਕੋਏ ਕਹੇ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਵਿਮੁਖ ਹੋਵੇ ਮੈਨੂੰ ਸਤਿਗੁਰੂ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰ ਥੇ ਕੋਈ ਪੁੱਛੋ ਵਿਵੇਕੀਆਂ ਜਾਏ ਅਨੇਕ ਜੂਨੀ ਭਰਮੇ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰੂ ਸ਼ਬਦ ਸੁਣਾਏ ਕਹੇ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਜਿਨ ਕੋ ਨਦਰ ਕਰਮ ਹੋਵੇ ਹਿਰਦੇ ਤਨਾ ਸੁਮਾਣੀ ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਰੰਗ ਪਾਣੀ ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਹਰ ਹਰ ਨਿਤ ਕਰੇ ਰਸਨਾ ਕਿਹਾ ਕਛੂ ਨਾ ਜਾਣੀ ਚਿਤ ਜਿਨ ਕਾਹਿਰ ਲਿਆ ਮਾਇਆ ਬੋਲਣ ਭੈਰਵਾਣੀ ਕਹੇ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਸਤਿਗੁਰ ਕਾ ਸ਼ਬਦ ਰਤਨ ਹੀਰੇ ਜਿਤ ਜੜਾਉ ਸ਼ਬਦ ਰਤਨ ਜਿਤ ਮਨ ਲਾਗਾਇਓ ਅਸੁਮਾਓ ਸਭ ਸੇਤੀ ਮਨ ਮਿਲਿਆ ਸੱਚੇ ਲਾਇਆ ਭਾਉ ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ ਕਹੇ ਨਾਨਕ ਸ਼ਬਦ ਰਤਨ ਹੀਰਾ ਜਿਤ ਜੜਾਉ ਸਿਵ ਸਕਤ ਆਪਿਓ ਪਾਏ ਕਹਿ ਕਰਤਾ ਪੇ ਹੁਕਮਰਤਾਏ ਹੁਕਮਰਤਾਏ ਆ ਵੇਖੈ ਗੁਰਮੁਖ ਸੇ ਬੁਝਾਏ ਤੋੜੇ ਬੰਧਨ ਹੋਵੇ ਮੁਗਤਾ ਸ਼ਬਦ ਮਨ ਵਸਾਏ ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਕਿਸ ਸਿਉ ਲਵਲਾਏ ਕਹੇ ਨਾਨਕ ਆਪ ਕਰਤਾ ਪੇ ਹੁਕਮ ਬੁਝਾਏ ਸਿਮਰ ਸਾਤਰ ਪੁਨ ਪਾਪ ਵਿਚਾਰ ਦੇ ਤਤਾਏ ਸਾਰ ਨ ਜਾਣੀ ਤਤਾਏ ਸਾਰ ਨ ਜਾਣੀ ਗੁਰੂ ਬਾਜੋ ਤਤਾਏ ਸਾਰ ਨ ਜਾਣੀ ਤਹੀ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆਂ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨਾਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹੈ ਨਾਨਕ ਸੋ ਤਤ ਪਾਏ ਜਿਸਨੂੰ ਅਣ ਦਿਨ ਹਰ ਲਿਵ ਲਾਗੇ ਜਾਗਤ ਰਹਿਣ ਵਿਹਾਣੀ ਮਾਤਾ ਕਿਉਂਦਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਸਾਰੀਏ ਮਨੋ ਕਿਉਂ ਵਸਾਰੀਏ ਵਡਦਾਤਾ ਜਗਨ ਮਿਹਾਰ ਪਹੁੰਚਾਵੇ ਉਸਨੂੰ ਕੋਈ ਪੋਏ ਨਾ ਸਕੇ ਜਿਸਨੂੰ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀ ਹੈ ਕਹੇ ਨਾਨਕੇ ਵਡਦਾਤਾ ਸੋ ਕਿਉਂ ਮਨੋ ਵਸਾਰੀਏ ਜੈਸੀ ਅਗਨ ਉਦਰ ਮੈਂ ਤੈਸੀ ਬਾਰ ਮਾਇਆ ਮਾਇਆ ਗੁਣ ਸਭ ਏਕੋ ਜਿਹੀ ਕਰਤੇ ਖੇਲ ਰਚਾਇਆ ਜਾਂ ਤਿਸ ਪਾਣਾ ਤਾਂ ਜੰਮਿਆ ਪਰਵਾਰ ਭਲਾ ਪਾਇਆ ਲਿਵ ਛੁੜਕੀ ਲੱਗੀ ਤ੍ਰਿਸਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜੇ ਤਰ ਵਿਸਰੈ ਮੋਹ ਪੁਜੈ ਭਾਉ ਦੂਜਾ ਲਾਇਆ ਕਹੇ ਨਾਨਕ ਗੁਰ ਪ੍ਰਸਾਦੀ ਜਿਨਾ ਲਿਵ ਲਾਗੀ ਤਨੀ ਵਿੱਚੇ ਮਾਇਆ ਪਾਇਆ ਹਰਿਆ ਪਿਆ ਮੁਲਕ ਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੇ ਵਿੱਚੋਂ ਰਹੇ ਲੋਕ ਵਿਲ ਲਾਏ
ऐसा सतगुर जे मिलाए तिसनू सिर सौंपिए विचों आप जाए जिस दा जीओ तिस मिल रहे हर वसे मन आए हरि आपे अमुलक है भगत ना के नानका जनार पल्ले पाए हर रास मेरी मनवन जारा हर रास मेरी मनवन जारा सतगुर ते रास जानी हर हर नित जप्यो जियो लाह खट्यो दिहाड़ी हो धन तिना मिलिया जनार आपे भाणा कहे नानक रास मेरी मन हुआ वन जारा ए रसना तू अन रस राच रही तेरी प्यास न जाए प्यास न जाए और तै कित जिचर हर रस पल्ले ना पाए हर रस पाए पल्ले पिए हर रस बौड़ना त्रिसना लागे आए एहो हर रस करमी पाई है सतगुर मिले जिसे आए कहे नानक होरिया नरासा विसरे जार वसे मन आए ए शरीरा मेरे यार तू मैं जोत रखी ता तू जग में आया हर जोत रखी तुद विच ता तू जग में आया आपे माता आपे पिता जन जियो पाए जगत दिखाया गुर प्रसादी बुझिया ता चल तो आ चलत नदरी आया कह नानक सृष्ट का मूल रचिया जोत राखी ता तू जग में आया मन चाओ पया प्रभ आगम सुनया हर मंगल गाओ सखी ग्रहो मंदिर बनया हर गाओ मंगल नित सखी है सुख दुख ना व्यापे गुर चरण लागे धन सुभागे अपना पिर जापे अनहत बाणी गुर शब्द जानी हर नाम रस भोगो कहे नानक प्रभ आ मिलिया करण कारण जोग हे शरीरा मेरे आ इस जग में आए कह क्या तुद कर्म कमाया के कर्म कमाया तुद शरीरा जा तू जग में आया जिनार तेरा रचन रचिया सो हर मन ना वसाया गुर प्रसादी हर मन वसिया पूर्व लिखिया पाया कह नानक हो शरीर प्रवान हुआ जिन सतगुर स्यों चित लाया नेत्रो मेरे हर तुम मैं जोत तरी हर बिन्यवरना देखो कोई हर बिन्यवरना देखो कोई नदरी हर निहालिया यो वे संसार तुम देख

ਬੋਲਾਂ ਜੀ ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਦੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਹਰੇ ਅੰਗਦ ਗੁਰ ਤੇ ਅਮਰਦਾਸ ਰਾਮਦਾਸੀ ਹੋਏ ਸਹਾਏ ਅਰਜਨ ਹਰ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਹ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਾਉਣ ਦੇ ਆਵੇ ਤਾਏ ਸਭ ਥਾਈ ਹੋਏ ਸਹਾਏ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ

ਤੇ ਚੜੇ ਤਾਂ ਨਾਰਿਆਂ ਨਾਲ ਤ੍ਰਿਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ। ਧਰਮ ਨਹੀਂ ਹਾਰਿਆ ਸਿੱਖੀ ਸਿਦਕੇ ਸਾਂ ਸੁਵਾਸਾਂ ਸੰਗ ਨਿਭਾਇਆ ਤਿੰਨਾਂ ਸਮੂਹ ਸ਼ਹੀਦਾਂ ਦੀ।

ਹੈ ਜੀ। ਤੁਰਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ, ਦਿਆਲ ਪੁਰਖ ਮਿਹਰਬਾਨਾ ਹਰ ਨਾਨਕ ਸਾਜਿਬ ਖਾਨਾ। ਤੀਨੇ ਤਾਵ ਨਿਵਾਰਨ ਹਾਰ ਦੁੱਖ ਹੰਤਾ ਸੁਖ ਰਾਸ, ਤਾ ਕੋ ਬਿਘਨ ਕੋ ਲਾਗੇ ਜਾ ਕੀ ਪ੍ਰਭਿਆ ਕੇ ਅਰਦਾਸ। ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ ਸੱਚੇ ਪਾਤਸ਼ਾਹ ਜੀਓ ਗੁਪਤ ਪਰਿਵਾਰ ਸੱਚੇ ਪਾਤਸ਼ਾਹ ਜੀ ਨਾਮ ਆਪ ਜੀ ਜਾਣਦੇ ਹੋ ਸੱਚੇ ਪਾਤਸ਼ਾਹ ਜੀ ਪਰਿਵਾਰ ਵੱਲੋਂ ਆਪਣੇ ਬੱਚਿਆਂ ਦੇ ਕਾਰੋਬਾਰ ਦੀ ਚੜ੍ਹਦੀ ਕਲਾ ਵਾਸਤੇ ਦੇਹ ਰੂਪਤਾ ਵਾਸਤੇ ਅਤੇ ਮਾਤਾ ਪਿਤਾ ਦੇ ਆਗਿਆਕਾਰੀ ਵਾਸਤੇ ਸੱਚੇ ਪਾਤਸ਼ਾਹ ਜੀ ਨਾਮ ਦੀਆਂ ਦਾਤਾਂ ਵਾਸਤੇ ਆਪਦਾ ਸ਼ੁਕਰਾਨਾ ਕਰਦਿਆਂ ਹੋਇਆਂ ਸੱਚੇ ਪਾਤਸ਼ਾਹ ਜੀ ਪਰਸੋਂ ਤੋਂ ਧੁਰਕੀ ਬਾਣੀ ਦੇ ਇੱਕ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਆਰੰਭ ਕਰਵਾਇਆ, ਇਸ ਵੇਲੇ ਸੰਪੂਰਨਤਾਵਾਂ ਹੋਈਆਂ ਹਨ। ਕਿਰਪਾ ਕਰਨੀ ਪਾਤਸ਼ਾਹ ਜੀ ਸਮੁੱਚੀ ਬਾਣੀ ਪੜ੍ਹਦਿਆਂ ਸੁਣਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣਾ। ਪੜ੍ਹੀ ਸੁਣੀ ਬਾਣੀ ਦਾ ਭਾਵ ਪਰਿਵਾਰ ਦੇ ਸੰਗਤਾਂ ਦੇ ਹਿਰਦੇ ਤੇ ਵਸਾਉਣਾ, ਪਰਿਵਾਰ ਦੀ ਕੀਤੀ ਹੋਈ ਤਨ ਮਨ ਧਨ ਦੁਆਰਾ ਸੇਵਾ ਸਫਰੀ ਕਰਨੀ, ਕਿਰਪਾ ਕਰਨੀ ਜੀ ਬੱਚਿਆਂ ਨੂੰ ਕਾਰੋਬਾਰਾਂ ਵਿੱਚ ਵਾਧਾ ਬਖਸ਼ਣੀ, ਸੱਚੇ ਪਾਤਸ਼ਾਹ ਜੀ ਆਪਣੇ ਮਾਤਾ ਪਿਤਾ ਦੇ ਆਗਿਆ ਘਰ ਬਣਾਉਣਾ, ਆਪਣੀ ਪਿਆਰੀ ਗੁਰਸਿੱਖੀ ਬਖਸ਼ਣੀ, ਸੱਚੇ ਪਾਤਸ਼ਾਹ ਜੀ ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ, ਤੰਦਰੁਸਤੀਆਂ ਬਖਸ਼ਣੀਆਂ, ਗੁਰਮਤਿ ਅਨੁਸਾਰ ਸਮੂਹ ਪਰਿਵਾਰ ਦੀਆਂ ਮਨੋਕਾਮਨਾ ਪੂਰੀਆਂ ਕਰਨੀਆਂ। ਆਪ ਜੀ ਨੂੰ ਸੱਚੇ ਪਾਤਸ਼ਾਹ ਜੀ ਉਹ ਸੁੰਦਰ ਮਾਲਾ ਸਾਹਿਬ ਭੇਟ ਕੀਤੇ ਹਨ, ਅੰਗੀਕਾਰ ਕਰਨੇ ਸੇਵਕਾਂ ਦੇ ਲੋਕ ਪਰਲੋਜ ਪੜਦੇ ਕਜਨੇ, ਸੱਚੇ ਪਾਤਸ਼ਾਹ ਜੀ ਉਹ ਅਰਦਾਸ ਬੇਨਤੀ ਹੈ ਸੱਚੇ ਪਾਤਸ਼ਾਹ ਜੀ ਕਾਲੋ ਪਰਿਵਾਰ ਵੱਲੋਂ ਦਰਕਰ ਦੇ ਪ੍ਰੀਤਵਾਨ ਭਾਈ ਰਣਜੀਤ ਸਿੰਘ ਜੀ, ਬਰੀਬੀ ਸੁਰਿੰਦਰ ਕੌਰ ਸੱਚੇ ਪਾਤਸ਼ਾਹ ਜੀ ਸਮੂਹ, ਕਾਲੋ ਪਰਿਵਾਰ ਵੱਲੋਂ ਆਪਣੀ ਬੇਟੀ ਸੁਪ੍ਰੀਨ ਕੌਰ ਦੇ ਸੱਚੇ ਪਾਤਸ਼ਾਹ ਜੀ ਉਹ ਜਨਮ ਦਿਨ ਤੇ ਆਪਦਾ ਸ਼ੁਕਰਾਨਾ ਕਰਦਿਆਂ ਹੋਇਆਂ ਅਰਦਾਸ ਬੇਨਤੀ ਕਰਵਾਉਂਦੇ ਹਨ। ਕਿਰਪਾ ਕਰਨੀ ਜੀ ਅੰਮ੍ਰਿਤ ਵੇਲੇ ਦੀ ਸੰਭਾਲ, ਨਾਮ ਦੀਆਂ ਦਾਤਾਂ ਬਖਸ਼ਣੀਆਂ, ਸੱਚੇ ਪਾਤਸ਼ਾਹ ਤੰਦਰੁਸਤੀਆਂ ਚੜ੍ਹਦੀਆਂ ਕਲਾ ਬਖਸ਼ਣੀਆਂ, ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ, ਗੁਰਮਤਿ ਅਨੁਸਾਰ ਮਨੋਕਾਮਨਾ ਪੂਰੀਆਂ ਸੱਚੇ ਪਾਤਸ਼ਾਹ ਕਰਨੀਆਂ ਜੀ ਉਹ। ਆਪ ਜੀ ਨੂੰ ਸੁੰਦਰ ਮਾਲਾ ਸਾਹਿਬ ਭੇਟ ਕੀਤੇ, ਅੰਗੀਕਾਰ ਕਰਨੇ ਸੇਵਕਾਂ ਦੇ ਲੋਕ ਪਰਲੋਜ ਪੜਦੇ ਕਜਨੇ, ਇੱਕ ਸ੍ਰੀ ਖੰਡਪਾ ਸਾਹਿਬ ਜੀ ਕੀ ਅਰਦਾਸ, ਸੰਪੂਰਨ ਜਪਜੀ ਸਾਹਿਬ ਅਨੰਦ ਸਾਹਿਬ ਜੀ ਕੀ ਅਰਦਾਸ, ਭੁੱਲ ਚੁੱਕ ਦੀ ਖਿਮਾ ਬਖਸ਼ਣਾ, ਇਸ ਵੇਲੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ, ਕਰੀ ਪਾਕ ਸਾਲ ਸੋਚ ਪਿਤਰਾ ਲਾਭ ਭੋਗ ਹਰ ਆਏ। ਆਪ ਜੀ ਦਾ ਸੀ ਪ੍ਰਸ਼ਾਦ ਜੋ ਛਕੇ ਨਾਮ, ਵਾਹਿਗੁਰੂ ਵਾਹਿਗੁਰੂ ਜਪੇ, ਸ੍ਰੀ ਮੁੱਖ ਬਾਗ ਦੀ ਬਖਸ਼ ਕਰੋ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲੇ ਆਮਦਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ।

संत प्रसाद वसै मन माही, जन्म जन्म के किल विख जाही।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਿ ਸ੍ਰੀ ਅਕਾਲ।

ਗੰਗਯੋ ਜਾਇ ਸੁਰਸਨਾ ਪਾਵ ਇਸਨੇ ਮੂੜ ਜਿਤਲਾ ਜਤਰ ਤਾਵ ਦੁਖ ਦਰਦ ਭਵ ਨਿਕਟਨਾ ਤੇ ਨਰ ਕੇ ਰਹਿ ਹੋ ਜੋ ਜਾਂ ਕੀ ਇੱਕ ਵਾਰ ਜੋ ਵੀ ਦੁਖ ਹੈ ਜੋ ਕੇ ਸਮ ਹਦਰ ਸਾਸ ਕਨੀ ਕੀਆ ਸਤ ਹੁਣ ਤੀਨ ਕੀ ਜੇ ਭਾਦਰ ਸੁਦੀ ਅਸ਼ਟ ਮੀਰੋ ਵਾਰਾ ਤੀ ਸਦਰ ਗ੍ਰੰਥ ਸੁਧਾਰਾ ਸਵਈਆ ਪਾਏ ਗਏ ਜਬ ਤੇ ਤੁਮਰੇ ਤਬ ਤੇ ਕੋ ਆਗ ਤਰੇ ਨਿਆ ਨਿਉ ਰਾਮ ਰਹੀਮ ਪ੍ਰਾਣ ਪੁਰਾਣਾ ਨੇ ਕਹਿ ਮਾ ਦੇਖ ਨਾ ਮਾਨਿਓ ਸਿਮਰ ਸਾਸਤਰ ਬੇ ਸਭ ਉਹ ਭੇਦ ਕਹਿ ਹਮ ਇੱਕ ਨਾ ਜਾਣੇ ਸ੍ਰੀ ਪ੍ਰਾਣ ਕਿਰਪਾ ਤੁਮ ਮਰੀ ਫਰਮਾਇਆ ਸੋ ਸਭ ਤੋਂ ਇਹ ਬੁਕਾਨੇ ਦੋਹਰਾ ਸੰਗ ਦੁਆਰ ਕੋ ਛਾੜ ਕੇ ਤੁਹਾਰੋ ਦੁਆਰ ਵਾਹਿਗੁਰੂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ। ਸਗਲ ਦੁਆਰ ਕੋ ਛਾਡ ਕੇ ਗਹਿੋ ਤੁਫਾਰੋ ਦੁਆਰ, ਵਾਹੇ ਗਹਿ ਕੀ ਲਾਜਸ, ਗੋਬਿੰਦ ਦਾਸ ਤੁਹਾਰ, ਗੋਬਿੰਦ ਦਾਸ ਤੁਹਾਰ। ਕਿੰਨੇ ਤਾਪ ਨਾਰ ਹਰ, ਦੁੱਖ ਹੰਤਾ ਸੁਖ ਰਾਸ, ਤਾਕੋ ਵਿਘਨ ਕੋ ਲਾਗ, ਜਾ ਕੀ ਪ੍ਰਭ ਆ ਗਏ ਅਰਦਾਸ। ਹਰੀ ਵਾਹਿ ਵਾਹਿਗੁਰੂ। ਇੱਕ ਓਅੰਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ, ਗੁਰਪ੍ਰਸਾਦ ਜਪ ਆਦਿ ਸੱਚ, ਜਗਾਦ ਸੱਚ ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਇੱਕ ਓਅੰਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ, ਗੁਰਪ੍ਰਸਾਦ ਜਪ ਆਦਿ ਸੱਚ, ਜਗਾਦ ਸੱਚ ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਇੱਕ ਓਅੰਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ, ਗੁਰਪ੍ਰਸਾਦ ਜਪ ਆਦਿ ਸੱਚ, ਜਗਾਦ ਸੱਚ ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਇੱਕ ਓਅੰਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ, ਗੁਰਪ੍ਰਸਾਦ ਜਪ ਆਦਿ ਸੱਚ, ਜੁਗਾਦ ਸੱਚ ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਇੱਕ ਓਅੰਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ, ਗੁਰਪ੍ਰਸਾਦ ਜਪ ਆਦਿ ਸੱਚ, ਜੁਗਾਦ ਸੱਚ ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਇੱਕ ਓਅੰਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ, ਗੁਰਪ੍ਰਸਾਦ ਜਪ ਆਦਿ ਸੱਚ, ਜੁਗਾਦ ਸੱਚ ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਇੱਕ ਓਅੰਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ, ਗੁਰਪ੍ਰਸਾਦ ਜਪ ਆਦਿ ਸੱਚ, ਜਗਾਦ ਸੱਚ ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ, ਨਾਨਕ ਹੋਸੀ ਪੀ ਸੱਚ, ਨਾਨਕ ਹੋਸੀ ਪੀ ਸੱਚ, ਨਾਨਕ ਹੋਸੀ ਪੀ ਸੱਚ, ਨਾਨਕ ਹੋਸੀ ਪੀ ਸੱਚ। ਇੱਕ ਓਅੰਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ, ਅਜੂਨੀ ਸਾਹਿਬ ਗੁਰਪ੍ਰਸਾਦ ਜਪ ਆਦਿ ਸੱਚ, ਨਾਨਕ ਹੋਸੀ ਪੀ ਸੱਚ। ਇੱਕ ਓਅੰਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਗੁਰਪ੍ਰਸਾਦ ਜਪ ਆਦਿ ਸੱਚ, ਜੁਗਾਦ ਸੱਚ ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਇੱਕ ਓਅੰਕਾਰ, ਇੱਕ ਓਅੰਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ, ਗੁਰਪ੍ਰਸਾਦ ਜਪ ਆਦਿ ਸੱਚ, ਜੁਗਾਦ ਸੱਚ ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਇੱਕ ਓਅੰਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ, ਗੁਰਪ੍ਰਸਾਦ ਜਪ ਆਦਿ ਸੱਚ, ਜੁਗਾਦ ਸੱਚ ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru,
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

ਵਾਹਿਗੁਰੂ ਵਾਹਿਗੁਰੂ ਵਾਹਿ

वाहेगुरु वाहेगुरु वाहेगुरु वाहेगुरु वाहेगुरु।

ವಾಹೆ ಗುರು ವಾ

ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

वाहे गुरु।

Bye.

Bye. Bye. Bye.